ਤੂੰ ਸੱਚਾ ਸਰਸਿਤ ਸਵਾਲਿਓ ਜਿਨ ਕੀਤੀ ਸੋ ਪਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ।

0: ਓ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ
1: ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਮਣ ਸਿੱਧੀ ਗਿਣੈ ਨਾ ਪਾਈ ਆ ਕਰਮ ਮਿਲੈ ਨਾ ਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿੱਖੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸਤਿ ਸਵਾਰ ਨਹਾਰਾ ਸਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਭੁੱਖੈ ਖਾਏ ਚਲਿਆ ਦੁੱਖ ਸੁਖ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੈ ਨਾ ਹੋਵੇ ਸੋਗ ਦਿੰਦਾ ਰਹਿ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਉੜੇ ਆਪ ਤੇ ਉੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਸਾਰਾ ਤੇ ਕਮਜਾਤ ਨਾਨਕ ਨਾਵੇ ਬਾਸਨਾਥ ਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਂ ਕੁਰੋਂ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਸੁਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮੇਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾ ਅਹਰ ਹਰ ਜੀਉ ਪਰਿਆ ਸਹਿਲ ਪੱਥਰ ਮੈਂ ਜੰਤ ਪਾਏ ਸਹਿਲ ਪੱਥਰ ਮੈਂ ਜੰਤ ਪਾਏ ਤਾਂ ਕਾਰਜ ਕਾਗੇ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸਭ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਖੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤਬੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪੋ ਕਰਿਆ ਉੜੇ ਉੜਾ ਵੈ ਸਹਿ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕੌਣ ਖਲਾਵੈ ਕੌਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤਿਰੰਤ ਨ ਪਾਰਾ ਵਰਿਆ ਰਾਗਾ ਸਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ ਸੱਚੇ ਸਿਰਜਨ ਹਾਰਾ ਸਭ ਜੀ ਤੂੰ ਮਾਰੇ ਜੀ ਤੂੰ ਜੀਆਂ ਕਾਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਰਿਆ ਪੇਠਾ ਕਰੜਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟਕੜ ਅੰਤਰ ਸਰਵ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਪਿਹਾਰੀ ਜੀ ਸਭ ਤੇਰੇ ਜੋਜ ਵਿਡਾਣਾ

ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਮਿਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰਿਆਰ ਪੂਜਾ ਜੀ ਤਪ ਤਪ ਜਪੈ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਰ ਜੇਵੜਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀ ਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਉ ਸਭ ਤੇਰੇ ਤੂੰ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤੁਧਿਆ ਵਿਛੋੜਿਆ ਮਿਲਾਇਆ ਤੂੰ ਦਰਿਆ ਸੋ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੈ ਹਰਗੁਣ ਸਦੀ ਆਖ ਵਖਾਣੈ ਜਿਨ੍ਹਾਂ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਏ ਤੁਧ ਬਿਨ ਦੂਜਾ ਵਰਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ

ਪ੍ਰਾਪਤ ਮਨ ਕਦੇ ਹਰੀਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਰਨ ਜਾਮ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਉ ਨਾਨਕ ਹਮਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਹੋ ਨਾਨਕ ਹਮਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚਾਉ ਪਈ ਪੁਨ ਰਾਸ਼ਿਸ ਕਾ ਕਾਟਾ ਸੀਸਾ ਸ੍ਰੀ ਅਸਕਿਤ ਜਗਤ ਕੇ ਈਸਾ ਉਹ ਪਨ ਬ੍ਰਿਸ਼ਟ ਗਗਨ ਤੇ ਭਾਈ ਸਭ ਹਿਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟ ਦਾ ਗਰੀਬ ਨਿਵਾਜਾ ਅਕਲ ਭੁਨ ਕੇ ਸਿਰਜਣ ਹਾਰੇ ਦਾਸ ਜਨਮ ਲਿਓ ਬਾਰੇ ਕਵਿ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਟ ਸਵੈ ਤੁਮ ਘਾਵ ਹੋ ਆਪਾ ਦੈ ਮੋਇ ਬਚਾਵੋ ਸੁਖੀ ਵਿਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋ ਰਚਨ ਜਿਕਰ ਦੈ ਕਰੀਐ ਸਭ ਬੈਰਨ ਕੋ ਆਸ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛੱਡ ਕੋਈ ਅਵਰ ਨਾ ਧਿਆਉ ਜੋ ਬਰ ਚਾਹ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸੁਤਰ ਹਮਾਰੇ ਮਾਰੀ ਹੈ ਪਾਦਮ ਜੈ ਵਰੀ ਹੈ ਮਰਨ ਕਾਲ ਕਾ ਤ੍ਰਾਸਨ ਵਰੀ ਹੈ ਉਹ ਜਿਸ ਦਾ ਹਮਾਰੇ ਪੱਛਾ ਸ੍ਰੀ ਧੁਜ ਕਰਿਓ ਰਚਾ ਰੱਖ ਲਿਓ ਮੈਂ ਰੱਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹ ਪੂਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਜੂ ਅਵਤਰਾ ਕਾਲ ਪਾਏ ਕ੍ਰਿਪਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੈ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਪਜਾਇਓ ਆਦਨ ਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਨਿਆ ਸਵਾਰੀ ਸਿਵਕਨ ਕੋ ਸਗੁਨ ਸਕਦੀਓ ਸਤਰਨ ਕੋ ਬਲ ਮੋਵਤ ਕੀ ਆਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਣਤ ਚੀਟੀ ਤੇ ਕੁੰਚਤ ਸੂਲਾ ਸਪਰ ਕਿਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰਾ ਕਰਾ ਕਰਤਾਰਾ ਪਰਜਾ ਤਰ ਤਰ ਦੇ ਅਪਾਰਾ ਜਬਿਆ ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ ਹੋ ਜੇਤੇ ਬਦਨ ਸਿਰ ਸਭ ਧਾਰਾ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਨੀਲਾ ਨਾਦ ਸੰਭਵ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਂਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨ ਭੇਵ ਆਪ ਆਪਣੇ ਬੁਧ ਹੈ ਜੇਤੀ ਬਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾਨ ਜਾਏ ਪਸਾਰਾ ਕਹੇ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਈ ਭੂਪਾ ਅੰਡਾ ਜੇ ਰਸੇ ਤਜਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਉਂ ਫੁਲ ਰਾਜਾ ਹੋਇ ਬੈਠਾ ਕਉਂ ਸਿਮਟ ਪਇਓ ਸੰਕਰ ਕੈਠਾ ਸਿਗਰੇ ਸਿਫਟ ਦਿਖਾਇ ਅਚੰਭਵ ਆ ਜੁਗਾ ਸਰੂਪ ਸੇ ਅੰਭਵ
ਨਵਰਚਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੋਜ ਤੋ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੋ ਹਵੈ ਮਰੇ ਪੁਰਖ ਜਨ ਭੁਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਰਿਸ਼ਟ ਰਹਿ ਤਤ ਕਾਲਾ ਕਿਰਪਾ ਤਿਰਤਨ ਜਾਏ ਨੇ ਹਰ ਹੋ ਤਾਂ ਕਿ ਤਾਪਤ ਨਕ ਮੋਹ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਾ ਛਵ ਸਕੈ ਨਾ

ਹਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇ ਤਨ ਸਰਨ ਤਿਹਾਰੀ ਆਪਾ ਦਲਿਓ ਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਵਿਖ ਸਕਲ ਦੇ ਕੋ ਹਰਤਾ ਦੁਸ਼ਟ ਦੁਖਿਨ ਕੋ ਸ਼ੈ ਕਰਤਾ ਸ੍ਰੀ ਧੁਜੋ ਪੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂ ਛਤ ਫਲ ਪਾਵੈ ਸੋਈ ਦੁਖ ਨ ਤਿਸੈ ਵਿਆਪਤ ਕੋਈ ਅੜਿਆਲਾ ਸੁਨਾ ਗੰਗ ਜੋ ਆਸ ਰਸਨਾ ਪਾਵਈ ਸੁਨਾ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਪਉ ਨਿਕਟ ਨਾ ਤਿਨ ਨਰ ਕੇ ਰਹਿ ਹੋ ਜੋ ਜਾ ਕੀ ਏਕ ਵਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਾ ਸਹਿਸ ਪਣੀ ਜਾਏ ਅਰਧ ਸਹਿਸ ਪੰਤੀਨ ਕਹੀ ਜਾਏ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਇੱਥ ਸ੍ਰੀ ਚਰਿਤਰ ਪਖਿਆਨੇ ਤ੍ਰਿਆ ਚਰਿਤਰੇ ਮੰਤਰੀ ਭੂ ਸੰਵਾਦੇ 405 ਚਰਿਤਰ ਸਮਾਪਤ ਮਸਤ ਸਭ ਮਸਤ ਅਫਜੂ ਦੋਹਰਾ ਦਾਸ ਤਨ ਕਰਦਾਸ ਪਰ ਕੀਜੈ ਕਿਰਪਾ ਅਪਾਰ ਆਪਦ ਰਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ ਮੈਂ ਨਾ ਗਣੇਸ਼ ਪ੍ਰਥਮ ਬਨਾਉ ਕਿਸਨ ਬਿਸਨ ਕਬ ਹੁਨੇ ਧਿਆਉ ਕਾਨ ਸੁਨੇ ਪਹਿਚਾਨ ਤਿੰਨ ਸੋ ਲਿਵ ਲਾਗੀ ਮੋਰੀ ਪਾਗਿਨ ਸੋ ਮਹਾਂਕਾਲ ਕਵਾਰ ਹਮਾਰੋ ਮਾਂ ਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰ ਬਾਹੇ ਗਏ ਕੀ ਲਾਜ ਵਿਚਾਰ ਆਪਣਾ ਜਾਨ ਮੁਜੈ ਪ੍ਰਤ ਪਰੀਐ ਚੌਨ ਚੌਨ ਸਤਰ ਹਮਾਰੇ ਮਰੀਐ ਦੇਖ ਤੇਗ ਜਗ ਮੈਂ ਦੋ ਚਲੈ ਰਾਗ ਆਪ ਮੋਇ ਔਰ ਨ ਦਲੈ ਤੁਮ ਮਮ ਕਰੋ ਸੁਦਾ ਪ੍ਰਤ ਪਾਰਾ ਤੁਮ ਸਾਹਿਬ ਮੈਂ ਕਿਦਾਸ ਤਿਹਾਰਾ ਜਾਨ ਆਪਣਾ ਮੁਜੈ ਨਿਵਾਜ ਆਪ ਕਰੋ ਅਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਨ ਕਰ ਕਿਰਪਾ ਕਰੋ ਮੋਹੇ ਹਾਰ ਪਰਾ ਮਿਆਨ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤ ਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦਾਥ ਬਾਰ ਅੰਮ੍ਰਿਤ ਸਭ ਬੈਰੀਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹਰ ਕਰੋ ਕਵਿਤਾ ਵਿਦਨਾਨਾ ਕ੍ਰਿਸ਼ਨ ਜਥਾ ਮਾਤਿਤ੍ਰ ਉਚਾਰੋ ਚੂਕ ਹੋਏ ਕਵਲੇ ਸੁਧਾਰੋ ਕਵਿਓ ਬਾਚ ਦੋਹਰਾ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਉ ਜਗ ਮਾਹੇ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਏਕ ਹੈ ਬਿਭ ਵਿਚਾਰ ਕਛ ਨਾਹੀ ਜਲ ਤੇ ਉਪਜਿਤ ਰੰਗ ਜਿਉਂ ਜਲ ਹੀ ਬਿਖੈ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਪਇਓ ਜਨਮ ਧਰਾ ਜਗਿਆ ਏ ਅਬ ਮੈਂ ਕਥਾ ਸੰਖੇਪ ਤੇ ਸਭੋ ਕੈਦ ਸੁਨਾਏ ਕਵਿ ਬਾਚ ਦੋਹਰਾ ਠਾਣ ਪਇਓ ਮੈਂ ਜੋਰ ਘਰ ਬਚਨ ਕਾ ਸਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹਾਂ ਸੰਤ ਅੰਤ ਲਹਾਂਗੇ ਮੁਕਤ ਫਲ ਪਾਵਾਂਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਹੇ ਮੋ ਕੋਟ ਕ੍ਰਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸਕਰੋਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਟਲ ਸਭ ਕੋਈ ਪੰਖ ਤਨੇਤ ਸੁਰਗ ਬਾਸ ਰਗ ਬਰਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇੱਕ ਥਾ ਸੁਨੇ ਅਰ ਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਬਿਸਨ ਭਗਤ ਕੀਏ ਫਲ ਹੋਈ ਆਦ ਵਿਆਦ ਛਵ ਸਕੈ ਨਾ ਕੋਈ ਸੰਬਤ ਸਤ੍ਰੈ ਸਹਿਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤਵ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪ੍ਰੀ ਲਾ ਲਿਹੋ ਸੁਧਾਰਾ ਦੋਹਰਾ
नेत्रतों के चरण तार सद्रव तीर्थ रंग श्री भगवत पूरण कियो रघुबर कथा प्रसंग साध साध जानो नहीं बाद सुबाद विवाद ग्रंथ सकल पूर्ण कियो भगवत कृपा प्रसाद सवैया

ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਕੈ ਮੇਖ ਨਾ ਜਾਣੇ ਹੋ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹੋ ਸਤੋਏ ਬਖਾਨੇ ਹੋ। ਦੋਹਰਾ

ਰਾਮਕਲੀ ਮਹੱਲਾ ਤੀਜਾ ਆਨੰਦ ਏ ਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰਿਆ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ

ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ। ਸਾਚੀ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇ ਸੋ ਪਾਵੇ ਸਦਾ ਸਿਲਸਿਲਾ ਤੇਰੇ, ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ। ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸੱਚਾ ਨਾ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖਮ ਨਿਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਟਾ ਜਿਸ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸੱਚਾ ਨਾ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰਤਾਰੀਆ ਪੰਚ ਦੂਤ ਦੁਬਸ ਕੀਤੇ, ਕਾਲ ਕੰਟਕ ਮਾਰਿਆ

ਸਭਸਨ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨ ਜਾਏ ਜੇ ਆਵੈ ਤੁਧ ਆਹੇ ਸਲੋਕ ਮਹਲਾ ਪੰਜਵਾਂ ਅੰਤਰ ਗੁਰ ਆਰਾਧਣਾ ਜੇਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਮਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਆਦਰ ਗੈ ਪਾਈ ਹੈ ਠਾਓ।

ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪੋ ਬਾਰਿਆਂ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਵਾਪ ਦਿਆਲ ਮਨੋ ਨਾ ਵਿਸਾਰਿਆਂ ਸਾਜਨਾ ਕੈ ਸੰਗ ਭਉਜਲ ਤਾਰਿਆਂ।

ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਤ ਸੰਗਤ ਜੀ, ਜਿਵੇਂ ਆਪ ਸਰਬੱਤ ਸੰਗਤ ਨੂੰ ਪਤਾ ਹੈ ਕਿ ਅੱਜ ਸੂਬਾ ਤੋਂ ਭਗਤ ਫਰੀਦ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਆਪ ਸੰਗਤ ਜੁੜ ਚੁੱਕੇ ਹੋ। ਸੋ ਸੰਗਤ ਵੱਲੋਂ ਇੱਕ ਸ਼ਬਦ ਦਾ ਹੁਕਮ ਹੋਇਆ ਸੀ, ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਤਕਰੀਬਨ 5 ਮਿੰਟ ਦਾ ਸ਼ਬਦ ਹੈ, ਪੜ੍ਹ ਕੇ ਆਪਾਂ ਨੇ ਉਸ ਤੋਂ ਬਾਅਦ ਭਾਈ ਸਾਹਿਬ ਜੀ ਇੱਕ ਸ਼ਬਦ ਦੀ ਹਾਜ਼ਰੀ ਭਰਨਗੇ। ਸੋ ਆਓ, ਭਗਤ ਫਰੀਦ ਸਾਹਿਬ ਜੀ ਦਾ ਸ਼ਬਦ ਬੜਾ ਕਮਾਲ ਦਾ ਹੈ। ਇਤਨਾ ਸਮਾਂ ਨਹੀਂ ਕਿ ਆਪਾਂ ਵਿਚਾਰ ਕਰ ਸਕੀਏ, ਸ਼ਬਦ ਦੇ ਅਰਥ ਬੜੇ ਸੌਖੇ ਹਨ। ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ।

ਸਤਿਕਾਰਯੋਗ ਸਤ ਸੰਗਤ ਜੀ, ਜਿਸ ਤਰ੍ਹਾਂ ਆਪ ਜੀ ਨੇ ਭਲੀ ਪ੍ਰਕਾਰ ਬਤਾ ਕੇ ਅੱਜ ਬਾਬਾ ਫਰੀਦ ਜੀ ਦਾ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ।

ਸੋ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਕੇ ਸ਼ਬਦ ਪੜ੍ਹੇ ਜਾ ਰਹੇ ਨੇ, ਸੋ ਆਓ ਮੈਂ ਵੀ ਇੱਕ ਸ਼ਬਦ ਬਾਬਾ ਫਰੀਦ ਜੀ ਦੀ ਬਾਣੀ ਵਿੱਚੋਂ ਲੈ ਕੇ ਆਪ ਜੀ ਨੂੰ ਸਰਣ ਕਰਾ ਰਿਹਾ। ਆਓ ਪਿਆਰ ਸਹਿਤ ਸਤਿਗੁਰ ਦੀ ਗੁਰਬਾਣੀ ਨਾਲ ਜੁੜ ਕਰਕੇ ਇਹ ਸ਼ਬਦ ਸਰਣ ਕਰਦੇ ਹਾਂ ਜੀ।

ਸੁਭਾਵ ਸਤਸੰਗ ਜੀ, ਇਹਨਾਂ ਸ਼ਬਦਾਂ ਨਾਲ ਕੀਰਤਨ ਦੀ ਸਮਾਪਤੀ ਹੈ ਜੀ। ਸੋ ਹੁਣ ਆਪ ਜੀ ਨੂੰ ਗੁਰਦੁਆਰਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਪਵਿੱਤਰ ਇਤਿਹਾਸ ਨਾਲ ਜੋੜਨਗੇ। ਸੁਭਾਵ ਇਹਨਾਂ ਦੇ ਕੋਲੋਂ ਗੁਰੂ ਇਤਿਹਾਸ ਸਰਣ ਕਰਦੇ ਹਾਂ ਜੀ। ਭੁੱਲਾ ਚੁੱਕਾਂ ਖਿਮਾ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਛ ਵਿੱਚ ਸਬਾਈ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸਬਾਈ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਜੋ ਪਾਵਨ ਗੁਰ ਇਤਿਹਾਸ ਸਾਹਿਬੇ ਕਮਾਲ ਪੁੱਤਰਾਂ ਦੇ ਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸੁੰਦਰ ਜਸ ਦੇ ਮੰਗਲ ਉਚਾਰਨ ਕਰਕੇ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਮਹਾਰਾਜ ਜੀ 'ਤੇ ਸ਼ਰਧਾ ਉਹਨਾਂ ਦੀ ਮਨੌਤ ਕਰ ਰਹੇ ਨੇ। ਇਹ ਪ੍ਰਸੰਗ ਆਪਾਂ ਲੜੀਵਾਰ ਇਤਿਹਾਸ ਦੇ ਸਰਵਣ ਕਰਦੇ ਆ ਰਹੇ ਹਾਂ। ਕੈਸੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਪੁਸ਼ਾਕੇ ਦਾ ਬਾਹਰਲਾ ਜੋ ਡਰੈਸ ਹੈ ਉਹਦਾ ਕਿੰਨਾ ਸੋਹਣਾ ਪ੍ਰਭਾਵ ਹੈ ਇਹ ਸਵਈਆ ਰਚ ਕੇ ਕਵੀ ਜੀ। ਅਗਲੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵੀਰਸੀ ਜੋ ਸਰੂਪ ਹੈ ਉਹਦਾ ਬਿਆਨ ਕਰਨਗੇ। ਜਿਵੇਂ ਪਹਿਲੇ ਸਵਈਏ ਵਿੱਚ ਮਹਾਰਾਜ ਜੀ ਦੀ ਸ਼ੋਭਾ ਆਪਣੇ ਸਾਹਮਣੇ ਰੱਖ ਰਹੇ ਨੇ, ਇਹ ਪ੍ਰਸੰਗ ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਕਰੀਏ ਜੀ।
1: ਸਵਈਆ ਛਬ ਛਾਪ ਛਲਾਇਨੇ ਚਾਰ ਛਕੀ ਕੱਟਤੇ,
0: ਸੱਚੇ ਪਾਤਸ਼ਾਹ ਜੀ ਦੀ ਛਬ ਛਾਪ ਛਲਾਇਨ, ਕਿਉਂਕਿ ਪਾਤਸ਼ਾਹ ਦੇ ਪਾਤਸ਼ਾਹ ਨੇ ਉਸ ਵੇਲੇ ਦੇ ਰਾਜੇ ਆਪਣੇ ਆਪ ਨੂੰ ਬੜੇ ਕੜੇ ਛਾਪਾਂ ਹਾਰ ਪਾ ਕੇ ਕਲੰਗੀਆਂ ਲਾ ਕੇ ਉੱਚੀਆਂ ਪੱਗਾਂ ਬੰਨ੍ਹ ਕੇ ਰਾਜਸੀ ਗਹਿਣੇ ਜਿਗਾਦਕ ਲਾ ਕੇ ਖਪਾਉਂਦੇ ਸੀ ਵੀ ਅਸੀਂ ਪਾਤਸ਼ਾਹ ਹੁੰਦੇ ਹਾਂ, ਅਤੇ ਦੂਜੀ ਪ੍ਰਜਾ ਵਾਸਤੇ ਮੁਗਲਾਂ ਨੇ ਅਫਗਾਨਾਂ ਨੇ ਕਿਹਾ ਸੀ ਕੋਈ ਹੋਰ ਘੋੜੇ 'ਤੇ ਨਹੀਂ ਚੜ੍ਹ ਸਕਦਾ, ਕੋਈ ਸੋਨਾ ਨਹੀਂ ਪਾ ਸਕਦਾ, ਕਲੰਗੀ ਨਹੀਂ ਲਾ ਸਕਦਾ, ਕੋਈ ਸ਼ਸਤਰ ਨਹੀਂ ਰੱਖ ਸਕਦਾ, ਹਥਿਆਰ ਨਹੀਂ ਵਰਤ ਸਕਦਾ, ਇਹ ਪਾਬੰਦੀਆਂ ਲਾਈਆਂ ਹੋਈਆਂ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਦੇਸ਼ ਨੂੰ ਕੌਮ ਨੂੰ ਆਜ਼ਾਦੀ ਦਿਵਾਉਣੀ ਸੀ, ਇਹ ਜ਼ੁਲਮੀ ਰਾਜ ਦੇ ਸਾਰੀਆਂ ਪਾਬੰਦੀਆਂ ਹਟਾ ਕੇ ਆਪ ਸੱਚੇ ਪਾਤਸ਼ਾਹ ਜੀ, ਭਾਵੇਂ ਉਹਨਾਂ ਨੂੰ ਕੋਈ ਤਮਾ ਨਹੀਂ ਸੀ, ਸੋ ਛਬ ਛਾਪ ਛਲਾਇਨ ਚਾਰ ਸਾਰੀਆਂ ਪਾਬੰਦੀਆਂ ਆਪ ਹਟਾਈਆਂ ਛੇਵੇਂ ਪਾਤਸ਼ਾਹ ਵਾਂਗ। ਸੋਹਣੀ ਛਬ ਆ ਉਹਨਾਂ ਦੀ, ਛਾਪ ਛਲਾਇਨ ਛਾਪਾਂ ਛੱਲਿਆਂ ਨਾਲ, ਚਾਰ ਚੱਕ ਛਕੀ ਬਹੁਤ ਸੁੰਦਰ ਛਕੀ ਹੋਈ, ਡੁੱਲ ਡੁੱਲ ਪੈਂਦੇ ਨੇ ਅੰਗ ਇੱਕ ਕੋਨਾ ਦੇ,
1: ਕੱਟ ਤੇ ਤਟੇ ਕਾਚ ਕਛੀ ਬਿਦ ਆਛੀ,
0: ਤੇ ਕੱਟ ਲੱਕ ਨਾਲ ਉਹਨਾਂ ਨੇ ਬਹੁਤ ਸੁੰਦਰ ਪੁਸ਼ਾਕ ਜਿਹੜੀ ਪਹਿਨ ਕੇ ਅਤੇ ਕਮਰ ਕਸਾ ਕੀਤਾ ਹੋਇਆ ਹੈ, ਬਹੁਤ ਸੁੰਦਰ ਤਰੀਕੇ ਨਾਲ ਬਹੁਤ ਮਹਿੰਗਾ ਪੁਸ਼ਾਕਾ ਪਹਿਨਿਆ ਹੋਇਆ ਹੈ,
1: ਕਰ ਕੰਕਨ ਕੰਚਨ ਹੀਰ ਗਚੇ,
0: ਅਤੇ ਕਰ ਹੱਥ ਦੇ ਵਿੱਚ ਕੰਕਨ ਜਿਹੜੇ ਕੜੇ ਨੇ ਨਾ ਪਾਏ ਹੋਏ, ਉਹ ਕੰਚਨ ਹੀਰ ਗਚੇ ਉਹ ਸੋਨੇ ਦੇ ਕੜੇ ਨੇ, ਅਤੇ ਉਹਨਾਂ 'ਤੇ ਹੀਰੇ ਗਚੇ ਜੜੇ ਹੋਏ ਨੇ, ਹੀਰੇ ਬਹੁਤ ਮਹਿੰਗੇ, ਇਕੱਲੇ ਸੋਨੇ ਦੇ ਕੜੇ ਨਹੀਂ ਇਹੋ ਜਿਹੇ ਕੜੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕੋਈ ਘਾਟ ਥੋੜ੍ਹਾ ਸੀ, ਪਰ ਆਪ ਜੀ ਨੇ ਜਿੱਥੇ ਮਰਿਆਦਾ ਦਿੱਤੀ ਆ ਖਾਲਸਾ ਸਜਾ ਕੇ ਉੱਥੇ ਪੰਜ ਕਕਾਰ ਦਿੱਤੇ ਨੇ, ਇਹ ਹੀ ਕਿਹਾ ਸੀ ਕਿ ਸਰਬਲੋਹ ਦਾ ਕੜਾ ਘੱਟੋ ਘੱਟ ਇੱਕ ਹਰ ਇੱਕ ਸਿੱਖ ਦੇ ਸੱਜੇ ਹੱਥ ਵਿੱਚ ਹੋਣਾ ਚਾਹੀਦਾ ਹੈ, ਨਿਰਾ ਸਰਬਲੋਹੇ ਦਾ, ਸਾਰਾ ਲੋਹੇ ਦਾ ਬਣਿਆ ਹੋਵੇ, ਇਹ 'ਚ ਹੋਰ ਕੋਈ ਧਾਤ ਨਾ ਮਿਕਸ ਹੋਵੇ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਕਾਰ ਬਖਸ਼ਿਆ ਸਨ, ਆਪ ਵੀ ਪਹਿਨੇ ਸਨ ਦੋਵਾਂ ਹੱਥਾਂ ਕੜਾ ਵਿੱਚ, ਦੋਵਾਂ ਹਸਤ ਕਮਲਾਂ ਵਿੱਚ ਲੋਹੇ ਦੇ ਕੜੇ। ਸਿੰਘ ਜਿਹੜੇ ਨੇ ਪੰਥ ਦੋ ਦੋ ਕੜੇ ਦੋਵਾਂ ਹੱਥਾਂ ਵਿੱਚ ਹੀ ਪਾਉਂਦੇ ਨੇ। ਕਰ ਕੰਕਨ ਕੰਚਨ ਹੀਰ ਗਚੇ, ਪਰ ਇਹ ਉਹਨਾਂ ਨੂੰ ਮਾਤ ਪਾਉਣ ਵਾਸਤੇ ਸਮਕਾਲੀ ਕੁਝ ਸਮੇਂ ਲਈ ਉਹਨਾਂ ਦੀਆਂ ਪਾਬੰਦੀਆਂ ਨੂੰ ਹਟਾਉਣ ਵਾਸਤੇ, ਅਸੀਂ ਤੁਹਾਡੇ ਇਹ ਰਾਜ ਦੀ ਇਹ ਹੁਕਮ ਦੀ ਕੋਈ ਪਰਵਾਹ ਨਹੀਂ। ਸਨ ਸੱਚੇ ਪਾਤਸ਼ਾਹ ਨੂੰ ਕਿਹੜਾ ਕੋਈ ਘਾਟਾ ਸੀ, ਪਾਤਸ਼ਾਹ ਦੇ ਪਾਤਸ਼ਾਹ ਸੀ। ਮੁਲਕ ਚੀਜ਼ਾਂ ਜਿਹੜੀਆਂ ਰਾਜਿਆਂ ਕੋਲ ਨਹੀਂ ਸੀ, ਉਹ ਆਪ ਜੀ ਦੇ ਚਰਨਾਂ 'ਚ ਆ ਕੇ ਡਿੱਗਦੀਆਂ ਸੀ। ਮਹਾਰਾਜ ਸੱਚੇ ਪਾਤਸ਼ਾਹ ਦਾ ਕਵੀ ਜੀ ਸੋਹਣਾ ਬਾਹਰੀ ਰੂਪ ਬਣ ਰਹੇ, ਹੱਥਾਂ ਵਿੱਚ ਕਹਿੰਦੇ ਕੰਕਨ ਜਿਹੜੇ ਕੜੇ ਨੇ, ਕੰਚਨ ਸੋਨੇ ਦੇ ਨੇ, ਤੇ ਉਹਨਾਂ ਦੇ ਉੱਪਰ ਹੀਰੇ ਜੜੇ ਹੋਏ ਨੇ, ਚਮਕ ਰਹੇ ਹਨ ਬਹੁਤ ਮਹਿੰਗੇ।
1: ਵਿੱਚ ਚੰਚਲ ਲੋਚਨ ਜਿਉ ਜਲ ਮਾਛੀ,
0: ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਚੰਚਲ ਲੋਚਨ ਜਿਉ ਜਲ ਮਾਛੀ, ਉਹਨਾਂ ਹੀਰਿਆਂ ਦੇ ਵਿੱਚ ਚਾਰ ਚਪੇਰੇ ਐਵੇਂ ਸੁੰਦਰ ਨੇਤਰ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੇਤਰ ਬੜੇ ਚੰਚਲ ਨੇ, ਬੜੇ ਤਿਰਛੇ ਨੇ, ਅਤੇ ਉਹ ਇਉਂ ਨੇ ਜਿਵੇਂ ਜਲ ਵਿੱਚ ਮਛਲੀ ਟਿਕਦੀ ਨਹੀਂ ਕਿਤੇ ਉੱਧਰ ਨੂੰ ਕਿਤੇ ਉੱਧਰ ਨੂੰ, ਬਹੁਤ ਚੰਚਲ ਚਮਕਦੀ ਹੁੰਦੀ ਹੈ। ਇਉਂ ਆਪ ਜੀ ਜਿੱਥੇ ਬਾਹਰੀ ਫੱਬ ਸੁੰਦਰ ਪੁਸ਼ਾਕਾ ਹੈ, ਸੋਨੇ ਦੇ ਕੜੇ ਪਾਏ ਨੇ, ਹੀਰੇ ਚਮਕਦੇ ਨੇ, ਉੱਥੇ ਨੇਤਰ ਆਪ ਜੀ ਦੇ ਬੜੇ ਸੁੰਦਰ ਨੇ, ਜਲ ਦੀ ਮਛਲੀ ਵਾਂਗ ਚੰਚਲ ਹਨ, ਫੱਬਦੇ ਨੇ।
1: ਗਰ ਪਾਰ ਬ੍ਰਿਤ ਨੀਵ ਮਨੋਗ ਬਣਿਓ,
0: ਸੱਚੇ ਪਾਤਸ਼ਾਹ ਜੀ ਦੇ ਗਲ ਵਿੱਚ ਜਿਹੜਾ ਪ੍ਰਾਬ੍ਰਿਤ ਨੀਵ ਮਨੋਗ ਬਣਿਓ, ਜਿਹੜਾ ਚੋਲਾ ਪਾਇਆ ਹੋਇਆ ਬਹੁਤ ਸੁੰਦਰ, ਸੱਚੇ ਪਾਤਸ਼ਾਹ ਜੀ ਦੀ ਧੌਣ ਤੋਂ ਲੈ ਕੇ ਥੱਲੇ ਤੱਕ ਖੜੋਤੇ ਹੋਏ ਉਹ ਜਿਹੜੀ ਪੁਸ਼ਾਕ ਪਾਈ ਹੋਈ ਹੈ, ਬਹੁਤ ਸੁੰਦਰ ਫੱਬ ਰਹੀ ਹੈ।
1: ਬਰ ਚੀਰਨ ਕੀ ਕਰ ਪੋਸ਼ਿਸ਼ ਕਾਛੀ,
0: ਬਹੁਤ ਮਹਿੰਗੇ ਕੱਪੜਿਆਂ ਦੀ, ਰੇਸ਼ਮ ਦੇ ਕੱਪੜਿਆਂ ਦੀ ਬਣ ਕੇ ਪੁਸ਼ਾਕ ਜਿਹੜੀ ਉਹ ਕਸ ਕੇ ਪਾਈ ਹੋਈ, ਆਪ ਜੀ ਨੇ ਕਮਰ ਕਸਾ ਕੀਤਾ ਹੋਇਆ, ਉਹ ਪੂਰੀ ਪੂਰੀ ਫਿੱਟ ਹੈ, ਫੱਬ ਰਹੀ ਹੈ।
1: ਖਰ ਤੀਰਤ ਰੇ ਕਰ ਫੇਰਤ ਹੇਰਤ,
0: ਇਉਂ ਸੱਚੇ ਪਾਤਸ਼ਾਹ ਜੀ ਬਹੁਤ ਸੁੰਦਰ ਜਦੋਂ ਫੱਬ ਕੇ ਸੱਜ ਕੇ ਆਉਂਦੇ ਨੇ ਨਾ, ਅਤੇ ਫਿਰ ਕਈ ਵਾਰ ਕਵੀ ਜੀ ਕਹਿੰਦੇ ਵੀ ਤਿੱਖਾ ਤੀਰ ਜਿਹੜਾ ਪੱਥੇ ਵਿੱਚੋਂ ਕੱਢ ਕੇ ਮੋਢੇ 'ਤੇ ਤੀਰਾਂ ਦਾ ਪੱਥਾ ਪਾਇਆ ਹੁੰਦਾ, ਅਤੇ ਉਹ ਤਿੱਖਾ ਤੀਰ ਕੱਢ ਕੇ ਕਈ ਵਾਰ ਸੱਚੇ ਪਾਤਸ਼ਾਹ ਆਪਣੇ ਹੱਥ ਵਿੱਚ ਲੈ ਕੇ ਉਹਦੀ ਮੁਖੀ ਦੇ ਉੱਪਰ ਪੁੱਲਾ ਪੁੱਲਾ ਜਿਹਾ ਹੱਥ ਫੇਰਦੇ ਨੇ। ਜਦੋਂ ਇਹੋ ਜਿਹਾ ਸਰੂਪ ਵੇਖੀਦਾ ਵਾ, ਕਰ ਤੀਰ ਧਰੇ ਕਰ ਫੇਰਤ ਹੇਰਤ, ਤਿੱਖੇ ਤੀਰ ਹੱਥ ਵਿੱਚ ਲੈ ਕੇ ਅਤੇ ਉਹਨਾਂ ਦੇ ਉੱਪਰ ਹੱਥ ਜਿਹਾ ਫੇਰਦੇ, ਸੱਚੇ ਪਾਤਸ਼ਾਹ ਜੀ ਤੱਕੀ ਦੇ ਹਨ।
1: ਦੇਹ ਧਰੇ ਨਰ ਪੂਰਨ ਸੋਚੀ,
0: ਸੋ ਇਉਂ ਪੂਰਨ ਵਾਹਿਗੁਰੂ ਪਾਰ ਬ੍ਰਹਮ ਨੇ, ਇਉਂ ਲੱਗਦਾ ਇੰਨਾ ਫੱਬਦੇ ਨੇ ਵੀ ਪੂਰਨ ਪਾਰ ਬ੍ਰਹਮ ਨੇ ਸੋਹਣੀ ਦੇਹ ਧਾਰਨ ਕੀਤੀ ਹੈ, ਐਸੀ ਫੱਬਦੀ ਹੈ, ਸੱਚੇ ਪਾਤਸ਼ਾਹ ਵਾਹਿਗੁਰੂ ਦਾ ਰੂਪ ਹੀ ਨਜ਼ਰ ਆਉਂਦੇ ਨੇ, ਇਉਂ ਫੱਬਦੇ ਹਨ।
1: ਸੋਈਆ ਕੱਟ ਸੋ ਪਟ ਤੇਗ ਨਿਖੰਗ ਕਸੇ,
0: ਸੋ ਹੁਣ ਵੀਰ ਅਸੀਂ ਸਰੂਪ ਸੱਚੇ ਪਾਤਸ਼ਾਹ ਜੀ ਦਾ ਅੱਗੇ ਕਵੀ ਜੀ ਆਪਣੇ ਸਾਹਮਣੇ ਰੱਖ ਰਹੇ ਨੇ। ਇਹ ਤਾਂ ਆਮ ਉਹ ਪਾਤਸ਼ਾਹ ਦੇ ਪਾਤਸ਼ਾਹ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤ ਸਾਹੀ ਪਾਤ ਸਾਹ, ਪਾਤਸ਼ਾਹ ਦੇ ਪਾਤਸ਼ਾਹ ਨੇ ਸੱਚੇ ਪਾਤਸ਼ਾਹ ਸ਼ਾਹੀ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹੀ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ, ਤਾਂ ਹੀ ਕਿਹਾ ਸੀ ਭਾਈ ਨੰਦ ਲਾਲ ਜੀ ਨੇ। ਅੱਗੇ ਸੱਚੇ ਪਾਤਸ਼ਾਹ ਜੀ ਦਾ ਵੀਰ ਅਸੀ ਰੂਪ ਜਿਹੜਾ, ਕੱਟ ਸੋਮ ਪੱਟ ਤੇਗ ਨਿਖੰਗ ਕਸੇ, ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਲੱਕ ਨਾਲ ਵੱਡੇ ਸਮੇਤ ਗਾਤਰੇ ਦੇ ਚੌੜੀ ਜਿਹੜੀ ਤੇਗ ਆ ਨਾ, 3 ਫੁੱਟੀ ਉਹ ਪਾਈ ਹੋਈ ਇੱਕ ਪਾਸੇ ਦੀ ਤੇ ਗਾਤਰੇ ਦੇ ਵਿੱਚ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਜਿਓਂ ਖੱਬੇ ਗਾਤਰਾ ਪਾਇਆ ਅਤੇ ਤੇਗ ਪਹਿਨੀ ਹੋਈ ਹੈ ਖੱਬੇ ਪਾਸੇ ਤੋਂ ਨਿਖੰਗ ਕਸੇ, ਫਿਰ ਸੱਜੇ ਮੋਢੇ ਦੇ ਉੱਪਰ ਤੀਰਾਂ ਦਾ ਬੁੱਕ ਬੁੱਕ ਚੌੜੇ, ਸੋ ਫਲਾਦ ਦੇ ਤੀਰਾਂ, ਫਲਾਦ ਦੇ ਲੋਹੇ ਦੇ ਬਣੇ ਹੋਏ ਤੀਰਾਂ ਦਾ ਪਥਾਪ ਜੀ ਨੇ ਕਸਿਆ ਹੋਇਆ ਭਰਿਆ ਹੋਇਆ।
1: ਮੁੱਖ ਮੰਦ ਹੱਸੇ ਦਮ ਕਹਿ ਕੇ ਛਟਾਹੀ,
0: ਸੋ ਮੁੱਖ ਮੰਦ ਹੱਸੇ ਤੇ ਸੋਹਣਾ ਮੁਖਾਰ ਬਹਿੰਦਾ ਆਪ ਜੀ ਦਾ ਤੇ ਉਹਦੇ ਤੋਂ ਜਦੋਂ ਹੌਲੀ ਹੌਲੀ ਸੱਚੇ ਪਾਤਸ਼ਾਹ ਮੁਸਕਰਾਉਂਦੇ ਨੇ ਨਾ ਹੱਸਦੇ ਨੇ ਤੇ ਸੋਹਣੇ ਚਿੱਟੇ ਚਿੱਟੇ ਦੰਦ ਫਿਰ ਨਜ਼ਰ ਆਉਂਦੇ ਨੇ ਤੇ ਮਨ ਨੂੰ ਇਉਂ ਪ੍ਰਤੀਤ ਹੁੰਦਾ ਜਿਵੇਂ ਆਕਾਸ਼ ਦੇ ਵਿੱਚ ਬੱਦਲਾਂ ਦੇ ਵਿੱਚ ਬਿਜਲੀ ਚਮਕਦੀ ਹੋਵੇ ਮੁੱਖ ਦੀ ਪ੍ਰਭਾ ਆਕਾਸ਼ ਦੇ ਵਿੱਚ ਚਿੱਟੀ ਚਮਕਦੀ ਹੋਈ ਬਿਜਲੀ ਦੀ ਨਿਆਈ ਚਮਕਦੇ ਹਨ
1: ਮੁਕਤਾ ਗਰਮਾਲ ਬਿਸਾਲ ਬਣੀ
0: ਮੋਤੀਆਂ ਦੀ ਜਿਹੜੀ ਮਾਲਾ ਨਾ ਗਲੇ ਦੇ ਵਿੱਚ ਪਹਿਨੀ ਹੋਈ ਬਹੁਤ ਅਮੋਲਕ ਮੋਤੀ ਨੇ ਹੀਰੇ ਜਵਾਹਰ ਰਾਤ ਮੋਤੀ ਸੁੱਚੇ ਉਹਨਾਂ ਦੀ ਪਰੋਕ ਹੈ ਜਿਹੜੀ ਵੱਡੀ ਮਾਲਾ ਗਲੇ ਵਿੱਚ ਸੰਘਣੀ ਪਾਈ ਹੋਈ ਹੈ ਫਬੀ ਹੈ
1: ਸ਼ਮਸ਼ਾਸ਼ਨ ਸ਼ਿਆਮ ਭਲੀ ਅਪਮਾਹੀ
0: ਤੇ ਜਿਹੜਾ ਆਪ ਜੀ ਦੇ ਮੁਖਾਰ ਬਿੰਤੇ ਸੋਹਣਾ ਕਾਲੇ ਰੰਗ ਦਾ ਦਾੜਾ ਵਾ ਸੱਚੇ ਪਾਤਸ਼ਾਹ ਜੀ ਦਾ ਦਾੜਾ ਚਿੱਟਾ ਨਹੀਂ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੋ 43 ਸਾਲ ਦੇ ਕਰੀਬ ਹੀ ਸਨ ਜਦੋਂ ਆਪ ਜੀ ਵੀ ਪੰਥ ਨਾਲ ਕੀਤੇ ਹੋਏ ਬਚਨ ਅਨੁਸਾਰ ਆਪਣਾ ਆਪ ਵੀ ਵਾਰ ਗਏ ਹਜ਼ੂਰ ਸਾਹਿਬ ਨੰਦੇੜ ਵਿਖੇ ਸੱਚਖੰਡ ਗਮਨ ਅਸਥਾਨ ਜਿਹਨੂੰ ਆਪਾਂ ਕਹਿੰਦੇ ਹਾਂ ਹੋਏ ਸ਼ਹੀਦ ਹੀ ਨੇ ਵਾਰ ਪਠਾਨ ਨੇ ਕੀਤਾ ਸੀ ਅਤੇ ਉਹੀ ਕਾਰਨ ਬਣਿਆ ਸੀ ਜ਼ਖਮ 5 ਭੂਤਕ ਸਰੀਰ ਤਿਆਗਣ ਦਾ ਸੋ ਕੁਰਬਾਨੀ ਆਪਣੀ ਵੀ ਦਿੱਤੀ ਆ ਅਤੇ ਸੱਚੇ ਪਾਤਸ਼ਾਹ ਜੀ ਕਾਲਾ ਸ਼ਾਹ ਦਾੜਾ ਸੁੰਦਰ ਮੁੱਖ ਦੇ ਉੱਪਰ ਸ਼ਮ ਸ਼ਰਾਨਨ ਇਹ ਪਾਠ ਹੈ ਸ਼ਮਸ਼ਰ ਹੁੰਦਾ ਦਾੜਾ ਸੋਹਣਾ ਆਨਨ ਹੁੰਦਾ ਮੁੱਖ ਐੜੇ ਦੇ ਕੰਨੇ ਵਿੱਚੋਂ ਐੜਾ ਨਿਕਲਦਾ ਸੱਸੇ ਦੇ ਕੰਨੇ ਵਿੱਚੋਂ ਐੜਾ ਨਿਕਲਦਾ ਸ਼ਮਸ਼ਰਾਨਨ ਮੁੱਖ ਦੇ ਉੱਪਰ ਮੁਖਾਰ ਬਿੰਦ ਦੇ ਉੱਪਰ ਸੋਹਣਾ ਕਾਲੇ ਰੰਗ ਦਾ ਜਿਹੜਾ ਦਾੜਾ ਆਪ ਜੀ ਦਾ ਭਲੀ ਉਪਮਾ ਹੀ ਬਹੁਤ ਸੋਹਣੀ ਉਪਮਾ ਬਣ ਆਉਂਦੀ ਹੈ ਉਹ ਜਦੋਂ ਦੇਖੀਦਾ ਨਜ਼ਰ ਆਉਂਦਾ ਹੈ
1: ਹਿਤ ਸੋ ਤਮ ਸੋਮ ਕੇ ਪਾਸ ਬਸਿਓ
0: ਇਉਂ ਕਹਿੰਦੇ ਪ੍ਰਤੀਤ ਹੁੰਦਾ ਜਿਵੇਂ ਹਿਤ ਬੜੇ ਪ੍ਰੇਮ ਨਾਲ ਜਿਹੜਾ ਸੋਮ ਹੁੰਦਾ ਚੰਦਰਮਾ ਸੋਮ ਕੇ ਪਾਸ ਬਸਿਓ ਸੋਮ ਤੋਂ ਭਾਵ ਹੈ ਸੱਸ ਚੰਦਰਮਾ ਤੋਂ ਇਸ ਤਰੀਕੇ ਨਾਲ ਜਿਹੜਾ ਸੋਮਵਾਰ ਆ ਸੋਮਵਾਰ ਇਹ ਵੀ ਚੰਦਰਮਾ ਦਾ ਦਿਨ ਮੰਨਿਆ ਸੋਮਵਾਰ ਮੰਡੇ ਮੂਨ ਡੇ ਚੰਦਰਮਾ ਦਾ ਦਿਨ ਹੀ ਮੰਨਿਆ ਇਹ ਸੋਮ ਭਾਵ ਚੰਦਰਮਾ ਹਿਤ ਸੋ ਤਮ ਸੋਮ ਕੇ ਪਾਸ ਬਸਿਓ ਬੜੇ ਪ੍ਰੇਮ ਨਾਲ ਮੰਨ ਲਓ ਚੰਦਰਮਾ ਤੇ ਸੋਹਣਾ ਪ੍ਰਕਾਸ਼ ਦਾ ਹੈ ਪ੍ਰਕਾਸ਼ਦੇ ਹੋਏ ਚੰਦਰਮਾ ਦੇ 4 ਦੁਆਰੇ ਜਿਵੇਂ ਕਾਲੇ ਰੰਗ ਦਾ ਹੁੰਦਾ ਹਨੇਰਾ ਛਾਇਆ ਹੋਵੇ ਨਾ ਪਿਆਰ ਕਰਕੇ ਉਹਦੇ ਕੋਲ ਰਹਿਣ ਵਾਸਤੇ ਮੰਨ ਗਿਆ ਹੋਵੇ ਮੈਂ ਤਾਂ ਇਹਨੂੰ ਨਹੀਂ ਛੱਡਣਾ ਤੂੰ ਮੈਨੂੰ ਬੜਾ ਸੋਹਣਾ ਲੱਗਦਾ ਇਉਂ ਸੱਚੇ ਪਾਤਸ਼ਾਹ ਦਾ ਚੰਦਰਮਾ ਸਰੀਖਾ ਤਾਂ ਮੁੱਖ ਆ ਚਮਕਾਂ ਮਾਰਦਾ ਅਤੇ ਕਾਲੇ ਰੰਗ ਦਾ ਜਿਹੜਾ ਦਾੜਾ 4 ਛਪੇਰੇ ਉਹ ਕਾਲੇ ਹਨੇਰੇ ਦੀ ਨਿਆਈ ਮਨੋਂ ਵਾਸਾ ਕਰ ਰਿਹਾ ਹੈ
1: ਮੁੱਖ ਪੰਕਜ ਪੈ ਮਦ ਪੁੰਜ ਸੁਹਾਹੀ
0: ਤੇ ਮੁੱਖ ਪੰਕਜ ਦੇ ਮੁੱਖ ਕਮਲ ਦੇ ਉੱਪਰ ਮਨੋਂ ਪੁੰਜ ਸਮੁੰਦ ਭੌਰੇ ਜਿਵੇਂ ਹੁੰਦੇ ਨਾ ਕਾਲੇ ਰੰਗ ਦੇ ਭੌਰੇ ਵੀ ਹੁੰਦੇ ਨੇ ਕੁਝ ਜਿਹੜੇ ਕਾਲੇ ਕੇਸ ਨੇ ਜਾਂ ਇਉਂ ਪ੍ਰਤੀਤ ਹੁੰਦਾ ਵੀ ਜਿਵੇਂ ਕਾਲੇ ਕਾਲੇ ਰੰਗ ਦੇ ਕਮਲ ਦੇ ਫੁੱਲ ਉੱਪਰ ਭੌਰੇ ਆ ਕੇ ਟਪਕਦੇ ਨੇ ਗੁੰਜਾਰਾਂ ਪਾਉਂਦੇ ਨੇ ਕਿਵੇਂ ਸੱਚੇ ਪਾਤਸ਼ਾਹ ਦੇ ਜਾਂ ਦੂਜੇ ਹੀ ਇਸ ਤਰ੍ਹਾਂ ਦੀ ਸ਼ੋਭਾ ਹੋ ਰਹੀ ਆ ਉਹਨਾਂ ਦੇ ਮੁਖਾਰ ਬਿੰਦ ਦੀ ਮੁੱਖ ਕਵਲ ਦੀ ਵੀ ਜਿਵੇਂ ਕਾਲੇ ਰੰਗ ਦੇ ਭੌਰੇ ਜਿਹੜੇ ਉਹ ਕਾਲੇ ਕੇਸ ਮਨੋਂ ਆ ਕੇ ਗੁੰਜਾਰ ਪਾਉਂਦੇ ਹੋਣ ਸੋਹਣੇ ਕਵਲ ਜੈਸੇ ਮੁੱਖ ਦੇ ਉੱਪਰ
1: ਅਬ ਆਨ ਕੀ ਆਸ ਨਿਰਾਸ ਪਈ
0: ਹੁਣ ਕਵੀ ਜੀ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਐਸਾ ਮਹਾਰਾਜ ਦਾ ਸਰੂਪ ਵੀਰ ਅਸਾਸ ਸਰੂਪ ਸਾਹਮਣੇ ਲਿਆ ਕੇ ਅਤੇ ਵਡਿਆਈ ਕਰਕੇ ਹੁਣ ਆਪਣੀ ਸ਼ਰਧਾ ਭਾਵਨਾ ਅਰਦਾਸ ਮਹਾਰਾਜ ਦੇ ਚਰਨਾਂ ਵਿੱਚ ਰੱਖਦੇ ਕਿ ਅਬ ਆਨ ਕੀ ਆਸ ਨਿਰਾਸ ਪਈ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਸੁੰਦਰ ਸਰੂਪ ਵੀਰਸੀ ਰੂਪ ਮਹਾਨ ਸੂਰਬੀਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਅਬ ਆਨ ਕੀ ਆਸ ਨਿਰਾਸ ਪਈ ਹੁਣ ਮੈਨੂੰ ਹੋਰ ਸਾਰੇ ਪਾਸਿਆਂ ਦੀ ਆਸਾ ਜਿਹੜੀ ਸੀ ਕੋਈ ਚਿਤਵਨੀ ਸੀ ਉਹ ਮੇਰੇ ਮਨ ਵਿੱਚੋਂ ਨਿਕਲ ਗਈ ਹੈ ਸਾਰੀਆਂ ਸਾਰਿਆਂ ਦੀਆਂ ਆਸਾਂ ਤੋਂ ਮੈਂ ਰਹਿਤ ਹੋ ਗਿਆ ਮੇਰੀ ਮਤ ਜਿਹੜੀ ਆ ਬੁੱਧੀ ਰਹਿਤ ਹੋ ਗਈ, ਖਾਲੀ ਹੋ ਗਈ ਹੈ।
1: ਕਲਗੀ ਧਰ ਬਾਸ ਕੀ ਮਨ ਮਾਹੀ,
0: ਹੁਣ ਸੱਚੇ ਪਾਤਸ਼ਾਹ ਮੇਰੇ ਮਨ ਵਿੱਚ, ਮੇਰੇ ਹਿਰਦੇ ਵਿੱਚ ਤੁਹਾਡੇ ਐਸੇ ਸੁੰਦਰ ਸਰੂਪ ਨੇ ਵਾਸਾ ਕਰ ਲਿਆ ਹੈ। ਹੁਣ ਮੈਨੂੰ ਹੋਰ ਕਿਸੇ ਦਾ ਧਿਆਨ ਨਹੀਂ ਹੈ। ਹੁਣ ਸੱਚੇ ਪਾਤਸ਼ਾਹ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ ਹੋ। ਮੈਂ ਨਹੀਂ ਫਿਰ ਉਹਨਾਂ ਦਾ ਕੋਈ ਅੱਖ ਥੱਲੇ ਹੋਰ ਲਿਆਂਦਾ ਜੇ ਉਹਦੇ ਤੁਹਾਡੇ ਚਰਨ ਪਕੜੇ ਨੇ। ਤੁਹਾਡਾ ਐਸਾ ਸਰੂਪ ਜਿਹੜਾ ਮੇਰੇ ਮਨ ਵਿੱਚ ਵਾਸਾ ਕਰ ਲਿਆ ਹੈ, ਜਿਹੜਾ ਗੁਰੂ ਦਾ ਸਿੱਖ ਗੁਰੂ ਦੇ ਸਰੂਪ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ, ਸੱਚੇ ਪਾਤਸ਼ਾਹ ਉਹ 'ਤੇ ਬਖਸ਼ਿਸ਼ਾਂ ਕਰਦੇ ਨੇ, ਆਸਰਾ ਆਧਾਰ ਬਣਾ ਲੈਂਦਾ ਭਾਵ ਆਪਣੇ ਮਨ ਦਾ ਆਸਰਾ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫੁਰਮਾਨ ਕਰਦੇ ਨੇ। ਮਨ ਨੂੰ ਟਿਕਾਉਣ ਵਾਸਤੇ ਕੋਈ ਨਾ ਕੋਈ ਬਾਹਰੀ ਸਰੂਪ ਦਾ ਵੀ ਕਈ ਵਾਰ ਆਸਰਾ ਆਧਾਰ ਬਣਾਉਣਾ ਪੈਂਦਾ ਹੈ, ਨਹੀਂ ਤਾਂ ਇਹ ਮਨ ਟਿਕਦਾ ਨਹੀਂ। ਇਸ ਕਰਕੇ ਗੁਰੂ ਦੀ ਮੂਰਤ ਦਾ ਹੀ ਮਨ ਵਿੱਚ ਧਿਆਨ ਕਰਨਾ ਵਾ। ਇਹ ਮਨ ਟਿਕ ਜਾਵੇ, ਇਹਦਾ ਵਿਸ਼ਵਾਸ ਬਣ ਜਾਵੇ, ਸਾਕਾਰ ਸਰੂਪ ਦਾ ਧਿਆਨ ਇਸ ਕਰਕੇ ਧਾਰਨਾ ਪੈਂਦਾ ਵਾ ਇਹਨੂੰ ਟਿਕਾਉਣ ਲਈ, ਪਰਪੱਕਤਾ ਕਰਨ ਵਾਸਤੇ ਧਿਆਨ ਦੀ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਸੋ ਐਸਾ ਮੇਰਾ ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਸਰੂਪ ਮਨ ਵਿੱਚ ਵਸਾ ਲਿਆ ਹੈ। ਆਪ ਜੀ ਦੇ ਅੱਗੇ ਅਰਦਾਸ ਬੇਨਤੀ ਹੈ, ਹੁਣ ਮੇਰੇ 'ਤੇ ਬਖਸ਼ਿਸ਼ ਕਰਿਓ। ਸੋ ਇਹ ਹਿਰਦੇ ਵਿੱਚੋਂ ਆਪ ਜੀ ਦਾ ਧਿਆਨ ਆਸਰਾ ਇਹ ਕਦੇ ਵੀ ਨਾ ਹਟੇ।
1: ਸੋਈਆ ਭੂਲ ਜੋ ਚੂਕ ਪਈ ਹਮ ਤੇ ਗੁਰ।
0: ਸੱਚੇ ਪਾਤਸ਼ਾਹ ਅੱਗੇ ਹੁਣ ਬੇਨਤੀ ਕਰਦੇ ਨੇ, ਜੋ ਵੀ ਮੇਥੋਂ ਭੁੱਲ, ਸੋ ਭੁੱਲ ਹੁੰਦੀ ਵੱਡੀ, ਚੂਕ ਹੁੰਦੀ ਛੋਟੀ, ਚੁੱਕ ਜਾਣਾ। ਜੋ ਮੇਥੋਂ ਭੁੱਲ ਚੁੱਕ ਪਈ ਹੋਈ ਹੈ ਨਾ ਹਮ ਤੇ, ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਤੋਂ।
1: ਗੁਰ ਕਿੰਕਰ ਸੋ ਤੁਮ ਤੇ ਬਖਸ਼ਾਵਤ।
0: ਸੱਚੇ ਪਾਤਸ਼ਾਹ ਤੁਹਾਡੀ ਵਡਿਆਈ ਤੇ ਬੇਅੰਤ ਆ, ਮੈਂ ਆਪਣੇ ਵੱਲੋਂ ਕਵਿਤਾ ਬਣਾ ਕੇ ਤੁਹਾਡੇ ਰੂਪਾਂ ਨੂੰ ਸਿਰਜ ਕੇ ਤੇ ਵਡਿਆਈ ਕੀਤੀ ਹੈ। ਜੇ ਕੋਈ ਨਿਊਨਤਾਈ ਰਹਿ ਗਈ ਹੋ, ਊਨਤਾਈ ਰਹਿ ਗਈ, ਸੱਚੇ ਪਾਤਸ਼ਾਹ ਗੁਰ ਕਿੰਕਰ ਸੋ ਤੁਮ ਤੇ ਬਖਸ਼ਾਵਤ, ਮੈਂ ਆਪ ਜੀ ਦਾ ਸੇਵਕ ਹਾਂ, ਉਹ ਤੁਹਾਡੇ ਤੋਂ ਬਖਸ਼ਾਉਂਦਾ ਵਾਂ, ਅਰਦਾਸ ਕਰਦਾ ਹੈ ਕਿ ਮੈਨੂੰ ਬਖਸ਼ ਦਿਓਗੇ।
1: ਲਾਜ ਰੱਖੋ ਨਿਜ ਨਾਮ ਹੈ ਕੀ।
0: ਸੱਚੇ ਪਾਤਸ਼ਾਹ ਆਪਣੇ ਨਾਮ ਦੀ ਲਾਜ ਰੱਖੋ, ਤੁਹਾਨੂੰ ਆਪਣੇ ਨਾਮ ਦੀ ਲੱਜਿਆ ਸ਼ਰਮ ਹੈ, ਕਿਉਂਕਿ ਮੈਂ ਤੁਹਾਡਾ ਸਿੱਖ ਹਾਂ।
1: ਸਿੱਖ ਮੈਂ ਤੁਮਰਾ ਜਗ ਮਾਹੇ ਕਹਾਵੇ,
0: ਮੈਂ ਜਗਤ ਵਿੱਚ ਤੁਹਾਡਾ ਸਿੱਖ ਅਖਵਾਉਂਦਾ ਵਾਂ, ਮੈਨੂੰ ਹੋਰ ਕਿਸੇ ਦਾ ਕੋਈ ਆਸਰਾ ਨਹੀਂ ਹੈ। ਬਖਸ਼ਿਸ਼ ਲੈਣ ਵਾਸਤੇ ਭਰੋਸਾ ਬਣਿਆ ਰਹੇ, ਗੁਰੂ ਕੀ ਕਿਰਪਾ ਲੈਣ ਵਾਸਤੇ ਅਰਦਾਸ ਕਰਨੀ ਹੈ। ਇਹ ਵੱਲ ਕਵੀ ਜੀ ਆਪਾਂ ਨੂੰ ਵੀ ਸਿਖਾ ਰਹੇ ਨੇ ਕਿ ਉਂਝ ਤਾਂ ਸੱਚੇ ਪਾਤਸ਼ਾਹ ਸਾਡੇ ਵਿੱਚ ਬਹੁਤ ਔਗਣ ਨੇ, ਅਸੀਂ ਕਦੇ ਵੀ ਨਹੀਂ ਬਖਸ਼ੇ ਜਾ, ਅਸੀਂ ਲੇਖਾ ਕਥਾ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇੰਨੀ ਵਾਰ ਅਸੀਂ ਭੁੱਲਦੇ ਹਾਂ, ਜਾਣ ਬੁੱਝ ਕੇ ਵੀ ਭੁੱਲਾਂ ਕਰਦੇ ਹਾਂ, ਏਡਾ ਇਹ ਮਨ ਜਿਹੜਾ ਸਖਤ ਆ, ਕਠੋਰ ਆ, ਇਹ ਭਿੱਜਦਾ ਨਹੀਂ ਹੈ। ਲਾਜ ਰੱਖੋ ਨਿਜ ਨਾਮਾ ਕਿ, ਆਪਣੇ ਨਾਮ ਦੀ ਲਾਜ ਰੱਖੋ, ਇਹੀ ਅਰਦਾਸ ਪਾਵਨ ਬਾਣੀ ਨੇ ਸਿਖਾਈ ਹੈ ਕਿ ਸੱਚੇ ਪਾਤਸ਼ਾਹ, ਕਿਉਂਕਿ ਉਹਨੂੰ ਸ਼ਰਨ ਆਇਆ, ਗਲੇ ਲਾਉਣਾ, ਆਪਣੇ ਆਵਦਿਆਂ ਨੂੰ ਨਿਵਾਜਣਾ, ਆਵਦਿਆਂ ਆਵਦਿਆਂ ਦੀ ਆਵਦਿਆਂ ਨੂੰ ਲੱਜਾ ਹੁੰਦੀ, ਸ਼ਰਮ ਹੁੰਦੀ ਹਨ। ਜਦੋਂ ਗੁਰੂ ਦਾ ਕੋ ਬਣ ਜਾਂਦਾ ਫਿਰ ਗੁਰੂ ਨੂੰ ਲੱਜਾ ਹੁੰਦੀ ਉਹਦੀ। ਸੱਚੇ ਪਾਤਸ਼ਾਹ ਬਖਸ਼ ਦਿੰਦੇ ਨੇ ਗਰੀਬ ਨਿਵਾਜ। ਇਸ ਕਰਕੇ ਪਾਵਨ ਬਾਣੀ ਵਿੱਚ ਵੀ ਕਿਹਾ ਕਿ ਮਹਾਰਾਜ ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ, ਨਾਮ ਪੈ ਗਿਆ ਵੀ ਤੁਹਾਡਾ ਭਗਤ ਆ, ਹੁਣ ਨਾਮ ਪੈ ਗਿਆ ਤੁਹਾਡਾ ਸਿੱਖ ਆ, ਤੁਹਾਨੂੰ ਆਪਣੇ ਸਿੱਖ ਸਿੱਖੀ ਦੀ ਲੱਜਾ ਰੱਖਣੀ ਪੈਣੀ ਹੈ, ਤੁਹਾਨੂੰ ਆਪਣੇ ਆਪਣੇ ਆਪਣੀ ਲੱਜਾ ਰੱਖਣੀ ਪੈਣੀ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਮਨੀਚ ਕਰਮਾ, ਸਰਨ ਪਰੇ ਕੀ ਰੱਖੋ ਸ਼ਰਮਾ। ਹੁਣ ਸ਼ਰਨ ਪਿਆਂ ਦੀ ਸ਼ਰਮ ਤੁਹਾਨੂੰ ਆ। ਸੱਚੇ ਪਾਤਸ਼ਾਹ ਲਾਜ ਰੱਖੋ ਨਿਜ ਨਾਮੈ ਕੀ, ਸਿੱਖ ਮੈਂ ਤੁਮਰੋ ਜਗ ਮਾਹੇ ਕਹਾਵਤ, ਆਪਣੇ ਨਾਮ ਦੀ ਲੱਜਾ ਰੱਖੋ। ਹੁਣ ਮੈਂ ਤੁਹਾਡਾ ਸਿੱਖ ਅਖਵਾਉਣਾ ਜਗਤ ਵਿੱਚ। ਜੇ ਕੋ ਮੈਥੋਂ ਔਗਣ ਹੋਵੇਗਾ ਤੇ ਲੋਕ ਤੁਹਾਡਾ ਨਾਮ ਲੈਣਗੇ ਵੀ ਗੁਰੂ ਦੇ ਸਿੱਖ ਨੇ ਆਹ ਕੀਤਾ ਹੈ।
1: ਤੂੰ ਬਖਸ਼ਿੰਦੇ ਸਦਾ ਸੁਖਦਾਇਕ,
0: ਤੁਸੀਂ ਸੱਚੇ ਪਾਤਸ਼ਾਹ ਬਖਸ਼ਿੰਦ ਹੋ, ਸ਼ਰਨ ਆਇਆਂ ਦੀ ਅਰਦਾਸ ਜੋਦੜੀ ਸੁਣ ਕੇ ਬਖਸ਼ ਦੇਣ ਵਾਲੇ ਹੋ, ਸਾਰੇ ਪਾਪਾਂ ਗੁਨਾਹਾਂ ਨੂੰ ਕੱਟ ਦਿੰਦੇ ਹੋ। ਤੂੰ ਬਖਸ਼ਿੰਦ ਸਦਾ ਸੁਖਦਾਇਕ, ਬਖਸ਼ ਕੇ ਤੇ ਸਦਾ ਸੁੱਖ ਦੇਣ ਵਾਲੇ ਹੋ, ਆਨੰਦ ਖੇੜਾ ਦੇਣ ਵਾਲੇ ਹੋ, ਡੋਲ ਅਵਸਥਾ ਬਖਸ਼ ਦੇਣ ਵਾਲੇ ਹੋ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਖਬਰ ਨਾ ਸੂਝਾ ਦੂਜੀ ਠਾਹਰ, ਹਰ ਪਰਿਓ ਤੋ ਦੁਆਰੀ, ਲੇਖਾ ਛੋੜਾ ਲੇਖਾ ਛੁਟਾ, ਹਮ ਨਿਰਗੁਣ ਲਿਹੋ ਬਾਰੀ, ਸਤਿਬਖਸ਼ਿੰਦੇ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾ ਸੰਤ ਪਾਤਸ਼ਾਹ ਪਰਿਓ ਰਾਖ ਲੇ ਹੋਏ ਇਹ ਬਾਰੀ। ਇਹ ਅਰਦਾਸ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਿਖਾਈ ਟੋਡੀ ਰਾਗ ਵਿੱਚ, ਇਹ ਬਾਣੀ ਬਖਸ਼ਿਸ਼ ਕਰਕੇ ਸਾਨੂੰ ਸਿਖਾਈ ਹੈ, ਬਖਸ਼ ਲਓ ਇਸ ਵਾਰੀ। ਤੂੰ ਬਖਸ਼ਿੰਦ ਸਦਾ ਸੁਖਦਾਇਕ, ਮੈਨੂੰ ਪਤਾ ਤੁਸੀਂ ਬਖਸ਼ਿੰਦ ਹੋ, ਸਦਾ ਸੁੱਖ ਦੇਣ ਵਾਲੇ ਹੋ, ਬਖਸ਼ ਕੇ।
1: ਮੋਹ ਮਨ ਨਾਹੇ ਬਿਖੈ ਛੁਟਕਾਵਤ,
0: ਮੋਹ ਮਨ ਨਾਹੇ ਬਿਖੈ ਛੁਟਕਾਵਤ, ਮੇਰਾ ਮਨ ਜਿਹੜਾ ਵਿਸ਼ੇ ਵਿਕਾਰਾਂ ਵਿੱਚੋਂ ਨਹੀਂ ਛੁੱਟ ਕੇ ਬਾਹਰ ਆਉਂਦਾ ਵਾ। ਇਹ ਵਿਕਾਰ ਜਿਹੜੇ ਵਾਰ ਵਾਰ ਮਨ ਨੂੰ ਛੂੰਹਦੇ ਨੇ, ਟੁੰਮਦੇ ਨੇ, ਇਹ ਉੱਠਦੇ ਨੇ। ਸੱਚੇ ਪਾਤਸ਼ਾਹ ਕਿਰਪਾ ਕਰੋ, ਇਹ ਵਿਕਾਰਾਂ ਤੇ ਮਨ ਫਤਿਹ ਪਾ ਲਵੇ, ਸ਼ਾਂਤ ਕਰ ਦਿਓ ਮਨ ਨੂੰ।
1: ਲੋਹ ਤੇ ਹੇਮ ਇਰੰਡ ਤੇ ਚੰਦਨ,
0: ਸੱਚੇ ਪਾਤਸ਼ਾਹ ਤੁਸੀਂ ਐਸੇ ਹੋ ਗਰੀਬ ਨਿਵਾਜ, ਲੋਹ ਤੇ ਹੇਮ ਮਨੂਰ ਕਾਲੇ ਸ਼ਾਹ ਘਸੇ ਹੋਏ, ਗਲੇ ਸੜੇ ਹੋਏ, ਪੁਰਾਣੇ ਲੋਹੇ ਤੋਂ ਤੁਸੀਂ ਹੇਮ ਸੋਨਾ ਕਰ ਦਿੰਦੇ ਹੋ ਜੇ ਉਹਨੂੰ ਛੂਹ ਜਾ। ਇਹ ਕਰਾਮਾਤ ਆ ਤੁਹਾਡੇ ਵਿੱਚ, ਬਖਸ਼ਿਸ਼ ਵਿੱਚ, ਲੋਹੇ ਤੋਂ ਤੁਸੀਂ ਸੋਨਾ ਕਰ ਦਿੰਦੇ ਹੋ। ਲੋਹੋ ਹੋਏ ਓ ਲਾਲ ਨਦਰ ਸਤਿਗੁਰ ਜਦ ਧਾਰਾ, ਪਾਹਣ ਮਾਨਕ ਕਰਾ ਗੁਰ ਕਹਿਓ ਗੁਰ ਵਿਚਾਰਾ। ਸੱਚੇ ਪਾਤਸ਼ਾਹ ਪੱਥਰ ਨੂੰ ਮੋਤੀ ਬਣਾ ਦਿੰਦੇ ਨੇ, ਜੀ ਤੇ ਨਦਰ ਆਪਣੀ ਕਰਦੇ ਲੋਹੇ ਨੂੰ ਲਾਲ ਬਣਾ ਦਿੰਦੇ ਨੇ, ਸੋਨਾ ਬਣਾ ਦਿੰਦੇ। ਗੁਰਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ, ਸੋ ਸੱਚੇ ਪਾਤਸ਼ਾਹ ਲੋਹ ਤੇ ਹੇਮ ਇਰੰਡ ਤੇ ਚੰਦਨ, ਤੁਸੀਂ ਐਸੀਆਂ ਰਹਿਮਤਾਂ ਕਰਨ ਵਾਲੇ ਹੋ। ਲੋਹੇ ਵਰਗਾ ਮਨੂਰ ਮਨ ਵਿਕਾਰਾਂ ਵਿੱਚ ਗਲਿਆ ਪਿਆ ਵਾ, ਤੁਸੀਂ ਸੋਨਾ ਬਣਾ ਦਿੰਦੇ ਹੋ, ਸਾਫ ਸੁਥਰਾ, ਸਾਰੀ ਮੈਲ ਵਿਕਾਰਾਂ ਦੀ ਲਾਹ ਕੇ ਤੇ ਚਮਕਣ ਲਾ ਦਿੰਦੇ ਹੋ, ਸ਼ੁੱਧ ਸਤੋਗੁਣੀ ਬਣਾ ਦਿੰਦੇ ਹੋ, ਨਾਮ ਦੇ ਰਸ ਵਿੱਚ ਪੈਦਾ ਕਰ ਦਿੰਦੇ ਹੋ ਗੁਰਸਿੱਖ ਦੇ ਮਨ ਵਿੱਚ। ਇਰੰਡ ਤੇ ਚੰਦਨ, ਇਰੰਡ ਹੁੰਦਾ ਖੁਸ਼ਕ ਰੁੱਖ, ਖੁਸ਼ਕ, ਉਤੋਂ ਤੁਸੀਂ ਚੰਦਨ ਖੁਸ਼ਬੂਦਾਰ ਬਣਾ ਦਿੰਦੇ ਹੋ, ਬੂਟਾ ਇਰੰਡ ਨੂੰ ਚੰਦਨ ਕਰ ਦਿੰਦੇ ਹੋ। ਖੁਸ਼ਕ ਜਿਹੜਾ ਸਾਡਾ ਅਰਦਾਸ ਭਗਤੀ ਤੋਂ ਖਾਲੀ ਹੈ, ਉਹਨੂੰ ਭਗਤੀ ਰੂਪੀ ਖੁਸ਼ਬੂਈ ਪੇਨ ਦੇ ਕੇ ਚੰਦਨ ਬਣਾ, ਭਗਤੀ ਦੀ ਖੁਸ਼ਬੂ ਆਉਣ ਲਾ ਦਿੰਦੇ ਹੋ, ਹਿਰਦੇ ਵਿੱਚ ਨਾਮ ਵਸਾ ਦਿੰਦੇ ਹੋ। ਸੱਚੇ ਪਾਤਸ਼ਾਹ ਆਪ ਜੀ ਐਸੇ ਹੋ, ਸਭ ਕੁਰੀਤੀਆਂ ਛੁਡਾ ਕੇ, ਵਜਰ ਕਰੈਤਾਂ ਦਾ ਤਿਆਗ ਕਰਾ ਕੇ, ਪੰਜ ਕਕਾਰਾਂ ਦੀ ਰਹਿਤ ਦੇ ਕੇ, ਬਾਣੀਆਂ ਦਾ ਨਿਤਨੇਮ ਦੇ ਕੇ, ਬਖਸ਼ ਕੇ ਆਪ ਜੀ ਸੋਹਣਾ ਚੰਦਨ ਵਰਗਾ ਗੁਰਸਿੱਖ ਨੂੰ ਗੁਰਮੁਖ ਬਣਾ ਦਿੰਦੇ ਹੋ।
1: ਮਾਨਕ ਤੇ ਸੁਰ ਤੂੰ ਹੀ ਬਣਾਵਤ,
0: ਇਉਂ ਮੈਨੂੰ ਨਿਸ਼ਚਾ ਮੈਂ ਭਰੋਸਾ ਕੀਤਾ ਵਾ ਵੀ ਆਮ ਮਨੁੱਖ ਤੋਂ ਸੁਰ ਦੇਵਤਾ ਤੂੰ ਹੀ ਬਣਾਉਣ ਵਾਲਾ ਗੁਰੂ ਗੋਬਿੰਦ ਸਿੰਘ ਸਾਹਿਬ, ਤੁਸੀਂ ਸਾਜਣ ਵਾਲੇ ਹੋ ਮਨੁੱਖਾਂ ਤੋਂ ਦੇਵਤੇ, ਉੱਚੀ ਪਰਮ ਅਵਸਥਾ ਦੇ ਮਾਲਕ ਬਣਾ ਦਿੰਦੇ ਹੋ, ਤਨ ਤੇ ਮਨ ਨਿਰਮਲ ਕਰ ਦਿੰਦੇ ਹੋ। ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ, ਤੁਸੀਂ ਐਸੇ ਪੂਜਨੀਕ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਹੋ, ਮਾਨਕ ਤੇ ਸੁਰ ਤੂੰ ਹੀ ਬਣਾਵਤ, ਮਨੁੱਖਾਂ ਤੋਂ ਆਮ ਮਨੁੱਖਾਂ ਤੋਂ ਦੇਵਤੇ ਤੁਸੀਂ ਬਣਾਉਂਦੇ ਹੋ। ਸੋ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ 'ਤੇ ਬਖਸ਼ਿਸ਼ ਹੋ ਜਾਂਦੀ, ਜੋ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦੇ ਨੇ, ਨਿਤਨੇਮ ਵਿੱਚ ਪ੍ਰਪੱਕ ਹੋ ਜਾਂਦੇ ਨੇ, ਪੰਜ ਕਕਾਰ ਪਹਿਨ ਲੈਂਦੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਦਿੱਤੀ ਹੋਈ ਯੂਨੀਫਾਰਮ, ਬਾਹਰੀ ਪੰਜ ਕਕਾਰਾਂ ਦੀ ਰਹਿਤ, ਇਹ ਵਰਦੀ ਪਾ ਲੈਂਦੇ ਨੇ, ਚਾਰ ਵਜਰ ਕਰੈਤਾਂ ਦਾ ਤਿਆਗ ਕਰ ਦਿੰਦੇ ਨੇ, ਬਾਣੀ ਪੜ੍ਹਦੇ ਨੇ, ਬਾਣੀ ਗਾਉਂਦੇ ਨੇ। ਜਿਹੜੇ ਗੁਰਸਿੱਖ ਵਾਹਿਗੁਰੂ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰਦੇ ਅਤੇ ਆਪਣੀ ਦਸਾਂ ਨੌਵਾਂ ਦੀ ਕਿਰਤ ਕਰਦੇ ਨੇ, ਦੇ ਕੀ ਮਜਾਲ ਆ, ਦੇਵਤੇ ਉਹਨਾਂ ਦੀ ਬਰਾਬਰੀ ਕਰ ਲੈਣ। ਸੋ ਇਸ ਕਰਕੇ ਉਹ ਖਾਲਸਾ ਬਣਾ ਦਿੰਦੇ ਹੋ ਸੱਚੇ ਪਾਤਸ਼ਾਹ ਮਨੁੱਖਾਂ ਤੋਂ ਸੋਝੀ ਦੇ ਕੇ ਲੋਕ ਪ੍ਰਲੋਕ ਦੀ ਸਵਾਰ ਦਿੰਦੇ ਹੋ ਸੰਪੂਰਨ ਮਨੁੱਖ ਬਣਾ ਰਹਿਮਤਾਂ ਬਖਸ਼ਿਸ਼ਾਂ ਕਰਕੇ ਆਮ ਮਨੁੱਖਾਂ ਤੋਂ ਦੇਵਤੇ ਤੁਸੀਂ ਸਿਰਜਦੇ ਹੋ ਧਰਤੀ 'ਤੇ ਪ੍ਰਤੱਖ ਦੇਵ ਬਣਾ ਦਿੰਦੇ ਹੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮੇਰੇ 'ਤੇ ਵੀ ਕਿਰਪਾ ਕਰੋ ਮੇਰਾ ਵੀ ਹਿਰਦਾ ਸਵਾਰ ਦਿਓ ਗਰੀਬ ਨਿਵਾਜ ਮਿਹਰ ਕਰੋ ਮੈਂ ਆਪ ਜੀ ਤੋਂ ਇਹ ਜਾਚਨਾ ਕਰਦਾ ਵਾਂ ਕਿੰਨੀਆਂ ਸੋਹਣੀਆਂ ਅਰਦਾਸਾਂ ਨੇ ਕਿੰਨੀ ਸੋਹਣੀ ਚੰਦਾਬੰਦੀ ਹੈ ਗੁਰੂ ਕੀ ਰਹਿਮਤ ਲੈਣ ਵਾਸਤੇ ਅਸੀਂ ਵੀ ਇਹ ਅਰਦਾਸਾਂ ਕਰਨੀਆਂ ਗੁਰੂ ਦੇ ਚਰਨਾਂ ਵਿੱਚ ਹਰ ਰੋਜ਼ ਕਿ ਮਹਾਰਾਜ ਕਿਰਪਾ ਕਰੋ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਇਹ ਗੁਰੂ ਦੇਵ ਕਿਰਪਾ ਕਰ ਦਿਓ ਪਿਤਾ ਸਤਿਗੁਰੂ ਗਰੀਬ ਨਿਵਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਇਹ ਪੰਜਾਂ ਤੋਂ ਬਚਾ ਲਓ ਸਾਨੂੰ ਬਖਸ਼ੋ ਰਹਿਣੀ ਕਹਿਣੀ ਬਹਿਣੀ ਸਹਿਣੀ ਇਹਨਾਂ ਪੰਜਾਂ ਤੋਂ ਦੂਤਾਂ ਤੋਂ ਬਚਾ ਲਓ ਮਨ ਵਿੱਚ ਨਾਮ ਦੀ ਦਾਤ ਦੇ ਦਿਓ ਹਿਰਦਾ ਸ਼ੁੱਧ ਕਰ ਦਿਓ ਸਾਡੇ 'ਤੇ ਕਿਰਪਾ ਕਰੋ ਆਪਾਂ ਵੀ ਇਹ ਅਰਦਾਸ ਕਰਨੀ ਹੈ ਡੰਡੌਤ ਬੰਦਨ ਅਨਕ ਬਾਤ ਸਰਬ ਕਲਾ ਸਮਰੱਥ ਡੋਲਨ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਾਨੂੰ ਬਚਾਓ ਮਹਾਰਾਜ ਬਹੁਤ ਜੂਨੀਆਂ ਵਿੱਚੋਂ ਆਏ ਹਾਂ ਇਦੋਂ ਪਹਿਲਾਂ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਹੁਣ ਆ ਜਨਮ ਮਿਲਿਆ ਤੁਹਾਡੇ ਦਿਦਾਰੇ ਹੁੰਦੇ ਨੇ ਤੁਹਾਡੀ ਸੰਗਤ ਵਿੱਚ ਆਉਂਦੇ ਹੁਣ ਆਪਣੀ ਭਗਤੀ ਨਾਲ ਜੋੜ ਦਿਓ ਸੱਚੇ ਪਾਤਸ਼ਾਹ ਕੱਟ ਦਿਓ ਇਹ ਆਵਾਗਾਉਣ ਮਿਟਾ ਦਿਓ ਫਤਿਹ ਹੋ ਜਾਵੇ ਹੁਣ ਇਹ ਬੇਨਤੀ ਆਪਾਂ ਵੀ ਕਰਨੀ ਹੈ ਤਾਂ ਕਿ ਸਫਲ ਹੋ ਜਾਈਏ ਨਿਤਨੇਮ ਕਰਦੇ ਹੋਏ ਸਤਿਗੁਰੂ ਸੁਣ ਲੈਣ ਇੱਕ ਦਿਨ ਨਿਹਾਲ ਹੋ ਜਾਵਾਂਗੇ ਫਿਰ ਸਤਿਗੁਰੂ ਮੇਰ ਕਰਨ ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ ਅੱਗੇ ਤੋਂ ਸੁਮਤ ਬਖਸ਼ਣੀ ਜੀ ਤੂੰ ਬਖਸ਼ਣ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਉਣ ਆਈ। ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤਾ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਬਿਸੂਰੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ। ਸੁਣਤੇ ਪੁਨੀਤ ਕਹਿਤੇ ਪਵਿੱਤਾ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ। ਤੂੰ

ਵੈਸ ਫਤਖ ਸੰਬੰਧੀ ਨੂਰ ਅਰਸਾ ਹੋਂ ਕੁਰਸਾ ਹੋਂ ਚੱਟੀ ਹੈ ਡਿਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀ ਹੈ ਡਿਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀ ਹੈ ਸਤਨਾਮ ਸ੍ਰੀ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਿਰਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲਾ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਬਿਨਾਸੀ। ਤਾ ਕੀ ਸੇਵਨ ਬਿਰਥੀ ਜਾਸੀ, ਆਨੰਦ ਕਰਹ ਤੇਰੇ ਦਾਸਾ। ਜਪ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗੈ ਨਾ ਪਾਹਾਈ। ਸਤਿਗੁਰ ਪੂਰਾ ਭੇਟਿਆ, ਜਿਨ ਬੰਤ ਬਨਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕਾ ਜਹ ਸਾਧੂ ਗੋਬਿਦ ਭਜਨ, ਕੀਰਤਨ ਨਾਨਕ ਨੀਤ। ਨਾ ਹੋਣਾ ਤੂਣਹ ਛੁੱਟਾ ਹੈ, ਨਿਕਣ ਨਾ ਜਾਈ ਉਹ ਦੂਤ। ਸਲੋਕ ਮਹਲਾ ਪੰਜਵਾਂ। ਮਨ ਮਹਿਚਿਤ ਵਚਨੀ, ਉਦਮ ਕਰੋਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਵੋ ਨਾਨਕ ਤੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ, ਮਹਲਾ ਪਹਿਲਾ। ਏਕਾ ਓ ਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ। ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵਹੋ। ਸੋਹਿਲਾ ਤਿਵਰੇ ਹੋ ਸਿਰਜਣਹਾਰੋ, ਤੁਮ ਗਾਵਹੋ ਮੇਰੇ ਨਿਰਭਉ ਕਾ। ਸੋਹਿਲਾ ਹਉ ਵਾਰੀ ਜਿਤ, ਸੋਹਿਲਾ ਸਦਾ।

ਕੀਮਤ ਨਾ ਪਵੈ ਤਿਸ ਦਾਤੇ ਕਮਣ ਸੰਭਾਰ। ਸੰਬਤ ਸਾਹਾ ਲਿਖਿਆ ਮਿਲਕਰ ਪਾਵ ਹੋ ਤੇਲ, ਦੇਹੋ ਸੱਜਣ ਸੀਸੜੀਆ, ਜੋ ਹੋਵੇ ਸਾਹਿਬ ਸਿਉ ਮੇਲ, ਕਰ ਕਰੇ ਹੋ ਪਹੁੰਚਾ। ਸੱਦੜੇ ਨਿਤ ਪਵਾਨਾ, ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਾਨਾ। ਰਾਗ ਆਸਾ ਮਹਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ, ਗੁਰ

ਭੁੱਖ ਮੰਗੈ ਮੋਕਾ ਕਰ ਸੰਤਨ ਕੀ ਤੂਰੇ ਤੁਧਿਆ ਗੈ ਅਰਦਾਸ ਜੀਓ।

ਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸੇਵਾ ਮਨ ਵਾਲੇ ਨਾਮ ਦਾ

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਕ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਿਲ ਅਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪਰੀਆਂ ਭਾਰ ਸਹਿਸ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿ ਚਿਆਰਾ ਹੋਈ ਹੈ ਕਿ ਕੂੜਾ ਟੁੱਟਾ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਇੱਕ ਨਾ ਹੁਕਮੀ ਬਖਸੀ ਸਿੱਕ ਹੁਕਮੀ ਸਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਵੇ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੋਂ ਵਿਚਾਰ ਗਾਵੇ ਕੋ ਸਾਜ ਕਰੀ ਤਨ ਕੇ ਹੀ ਗਾਵੇ ਕੋ ਜੀ ਲੈ ਪਰਦੇ ਹੀ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਕਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੈ ਵੀ ਪ੍ਰਵਾਹ ਸਾਚਾ ਸਾਹਿਬ ਸੱਚ ਨਾਹੀ ਭਾਖੇ ਆ ਭਾਉ ਪਾਰ ਆਖਾ ਹੈ ਮੰਗਾ ਹੈ ਦੇਹ ਦੇਹ ਦਾਤ ਖਰੀ ਦਾ ਤਾਰ ਫੇਰ ਕੇ ਆਗਿਆ ਰੱਖੀ ਹੈ ਜੇ ਦਿਸਾ ਦਰਬਾਰ ਮਾਹ ਕੇ ਬੋਲਣ ਬੋਲੀ ਹੈ ਜਿਸ ਨੂੰ ਤੇਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਕਤ ਵਾਰ ਨਾਨਕ ਵਹਿ ਜਾਣੀਐ ਸਭ ਆਪੇ ਸਚਿਆਰੂ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਯਤਨ ਪਾਇਆ ਮਾਨ ਨਾਨਕ ਗਾਵੀਐ ਗੁਣ ਨਿਧਾਨ ਗਾਵੀਐ ਸੁੜੀਐ ਮਨ ਰੱਖੀਐ ਭਾਵ ਦੁੱਖ ਪਰ ਹਰਸ ਕਰਣ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੁ ਗੁਰਮੁਖ ਰਹਿ ਸਮਾਈ ਗੌਰੀ ਸਰ ਗੁਰ ਗੌਰ ਬ੍ਰਹਮਾ ਗੌਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾ ਹੀ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕੱਕ ਦਾ ਤਾਉ ਸੋ ਮੈਂ ਵਿਸਰਣ ਜਾਈ ਤੀਰਥ ਨਹਾਵਾ ਜਿਤ ਭਾਵਾ ਬਿਨ ਪਾਣੀ ਕੇ ਨਹਾਏ ਕਰਿੰ ਜੇ ਤੀ ਸਰਟ ਉਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕੱਕ ਦਾ ਤਾਉ ਸੋ ਮੈਂ ਵਿਸਰਣ ਜਾਈ ਜੇ ਜਗਚਾਰੇ ਆਰ ਜਾ ਹੋਰ ਦਿਸੋਣੀ ਹੋਏ ਨਵਾਂ ਕੰਡਾ ਵਿੱਚ ਜਾਣੀ ਨਾਲ ਚੱਲਾ ਸਭ ਕੋਈ ਚੰਗਾ ਨਾ ਰਕਾਇਕਾ ਜਸਕੀ ਰਿਤ ਜਗ ਲੇ ਜੇ ਤਿਸ ਨਦਰ ਨਾ ਆਵੀ ਤਾਂ ਵਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋ ਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹਾ ਕੋਈ ਨਾ ਸੁਰਜਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਣ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਤਾਲਾ ਹਨੁਮੰਦ ਸੁਣਿਆ ਯੁਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਾਣ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਵਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਛਤਾਏ ਕਾਗਤ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਣ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਫਤ ਹੋਇਆ ਮਨ ਬੱਧ ਮੰਨਾ ਸਕ ਭਵਨ ਕੀ ਸੁਧ ਮੰਨਾ ਮੋਹਿ ਚੋਟਾ ਨਾ ਕਾਏ ਮੰਨਾ ਜਮ ਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਵਾਰਗ ਠਾਕ ਨ ਪਾਏ ਮੰਨਾ ਪਤਸਨ ਪ੍ਰਗਟ ਜਾਏ ਮੰਨਾ ਵਗਨ ਚੱਲੈ ਪੰਥ ਮੰਨਾ ਧਰਮ ਸੇਤੀ ਸੰਬੰਧ
ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਇ ਮੰਨੈ ਪਾਵੈ ਹੈ ਮੁਖ ਦੁਆਰ ਮੰਨੈ ਪਰਵਾਰ ਸਾਧ ਹਰ ਮੰਨੈ ਤਰਾਇ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹ ਮਾਨ ਪੰਚੇ ਸੋਹੈ ਹੈ ਦਰਰਾ ਜਾਨ ਪੰਚਾਂ ਕਾ ਗੁਰੇਖ ਧਿਆਨ ਜੀ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰੜਾ ਨਾ ਹਿਸ ਮਾਰੂ ਧਾਵਲ ਧਰਮ ਦਾ ਆਕਾ ਪੂਤ ਸੰਤੋਖ ਥਾ ਬਰਕਿਆ ਜਨ ਸੂਤ ਜੇ ਕੋ ਬੁੱਝਿਆ ਹੋਵੈ ਜੇ ਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪੈ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਜਾਤ ਨੰਗਾ ਕੇ ਨਾਮ ਸਬਨਾ ਲਿਖਿਆ ਬੜੀ ਕਲਾਵੇ ਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤੜ ਸਵਾਲੇ ਹੋ ਰੂਪ ਕੀਤੀ ਜਾਤ ਜਾਣਾ ਕੰਮ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਕ ਦਰਿਆਓ ਕੁਦਰਤ ਕੁਰ ਕਹਾ ਵਿਚਾਰੂ ਵਾਰਿਓ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਦੁਸ ਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਯੋਗ ਮਰਣ ਰਹਾ ਅਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮਹ ਪਕਸਰ ਅਸੰਖ ਮੁੱਲ ਵਿਲਾਇਤਾਰ ਕੁਦਰਤ ਕਮ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਦੁਸ ਦਾ ਸਲਾਮ ਨਿਰੰਕਾਰੂ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਕੌਰ ਅਸੰਖ ਅਮਰ ਕਰ ਜਾਹ ਜੋਰ ਅਸੰਖ ਗੜਬੜ ਹੱਤਿਆ ਕਮਾਹ ਸੰਖ ਪਾਪੀ ਪਾਪ ਕਰ ਜਾਹ ਸੰਖ ਕੂੜੇ ਅਰ ਕੂੜੇ ਪਰਾਹ ਸੰਖ ਮਲੇਸ਼ ਮਲ ਪਾਕਾਹ ਸੰਖ ਨਿੰਦਕ ਸਿਰ ਕਰਹ ਭਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮ ਨਿਰੰਕਾਰੂ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਕਾਹ ਸਿਰ ਭਾਰ ਹੋਏ ਅਕਰੀ ਨਾਮ ਅਕਰੀ ਸਾਰਾ ਹਾ ਅਕਰੀ ਗਿਆਨ ਗੀਤ ਗੁਣ ਗਾਹ ਅਕਰੀ ਲਿਖਣ ਬੋਲਣ ਬਾਣ ਕਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤੇ ਸਿਰਨਾਹੀ ਜੇ ਪਰਮਾਹੀ ਤਿਪ ਤੇ ਪਾਹ ਜੇਤਾ ਕੀਤਾ ਤੇਤਾ ਨਾ ਉਡਾਵੈ ਨਾਹੀ ਕੁਥਾਉ ਕੁਦਰਤ ਕੌਣ ਕਹਾ ਵਿਚਾਰੂ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੁਖੇ ਹੇ ਮੂਤ ਬਲੀਤੀ ਕੱਪੜ ਹੋਏ ਦੇਹ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰੁਣਾ ਲਿਖਲਾ ਜਾਓ ਆਪੇ ਬੀਜ ਆਪੇ ਹੀ ਖਾਓ ਕਰ ਕਰ ਕਰੁਣਾ ਲਿਖਲਾ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਵੋ ਤੀਰ ਤਪ ਦਇਆ ਦਾ ਦਾਨੋ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗੜ ਤੀਰਤ ਮਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤੇ ਭਗਤ ਨ ਹੋਏ ਸਵਾਸ ਸਾਤ ਬਾਣੀ ਬਰਵਾਓ ਸਤਿ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰੂ ਕਵਣ ਸਿਰ ਤੀ ਬਾਹੂ ਕਵਣ ਜਿਤ ਹੋਵਾ ਆਕਾਰ ਵੇਲ ਨ ਪਾਈਏ ਪੰਡਤੀ ਜੀ ਹੋਵੈ ਲੇਖ ਪੁਰਾਣ ਵਕਤ ਨ ਪਾਏ ਕਾਦੀ ਅਜੇ ਲਿਖਣ ਲੇ ਕੁਰਾੜ ਉੱਥੇ ਤਵਾਰ ਨਾ ਜੋਗੀ ਜਾਣਾ ਰੁੱਤ ਬਾਹੂ ਨਾ ਕੋਈ ਜਾ ਕਰਤਾ ਸਿੱਟੀ ਕੁਸਤਾ ਜੇ ਆਪੇ ਜਾਣਾ ਸੋਈ ਕੇਵ ਕਰੇ ਅੱਖਾਂ ਕਪਸਾਲਾ ਹੀ ਕੇਵਰ ਨੀ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕ ਦੂਜੇ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਭਾਵ ਤਾਲਾ ਪਾਤਾਲ ਲੱਖ ਅਗਸ ਅਗਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾਤ ਸਹਿ ਸੋ ਅਠਾਰਾਂ ਕਹਿਣ ਤੇ ਵਾਸ ਲੋਕ ਧਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਵੇ ਨਾਸ ਨਾਨਕ ਵੱਡਾ ਕੀ ਆਪੇ ਜਾਣਾ ਆਪ ਸਾਲਾ ਹੀ ਸਾਲਾ ਹੇ ਤੀ ਸੁਰਤ ਨ ਪਾਈਆ ਨਦੀਆਂ ਤੈ ਵਾਹ ਪਵਹ ਸਮੁੰਦਰ ਨ ਜਾਣੀ ਹੈ ਸੰਸਾਹ ਸੁਲਤਾਨ ਗ੍ਰਹ ਸਿੱਤੀ ਮਾਲ ਧਨ ਕਿਹੜੀ ਤੁਲ ਨਾ ਹੋਵਣੀ ਜੇ ਤਿਸ ਮਰਹ ਨਾ ਵਿਚਰੈ ਅੰਤ ਨਾ ਸਿਪਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਚੁਣਨ ਨਾ ਅੰਤ ਅੰਤ ਨਾ ਜਾਪਿਆ ਕਿਆ ਮਨ ਮੰਤ ਅੰਤ ਨਾ ਜਾਪਿਆ ਕੀਤਾ ਆਕਾਰ ਅੰਤ ਨਾ ਜਾਪਿਆ ਭਾਰਾਵਾਰ ਅੰਤ ਕਾਰਨ ਕੀਤੀ ਬਿਲਲਾਹੀ ਤਾਂ ਕਿ ਅੰਤ ਨੂੰ ਪਾਏ ਜਾਹੇ ਅੰਤ ਨਾ ਜਾਣਾ ਕੋਈ ਬਹੁਤਾ ਕਹੀ ਹੈ ਬਹੁਤਾ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਇਵੜ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣਾ ਸੋਏ ਜਿਵੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤੰਬਾਈ ਕੀਤੀ ਮੰਗਾ ਹਜੂਦ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪਟਾ ਵਿਕਾਰ ਕੀਤੀ ਲੈ ਲੈ ਮੁਕਰਪਾਹੀ ਕੀਤੀ ਮੂਰਖਾ ਹੀ ਖਾਹੀ ਕੀਤੇ ਅਦੁੱਖ ਭੁਗ ਸਦ ਮਾਰ ਇਹ ਭੇਦਾ ਤੇਰੀ ਦਾਤਾਰ ਬੰਦ ਕਲਾਸੀ ਪਹਾੜਾ ਹੋਏ ਹੋਰ ਆਖਣ ਸਕੈ ਕੋਈ ਜੀ ਕੋ ਖਾ ਕੋ ਆਖਣ ਪਾਏ ਉਹ ਜਾਣਾ ਜੀਤੀ ਆ ਮੋਹਿਕਾਏ
ਪਾਪੀ ਜਾਣਾ ਆਪੇ ਦੀ ਆਖਿਆ ਹੈ ਸੇ ਪਹਿ ਕਹੀ ਕਿ ਜਿਸ ਨੂੰ ਬਖਸੇ ਸਿਪਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁਲ ਗੁਣ ਮੁਲ ਵਪਾਰ ਮੁਲ ਵਪਾਰੀ ਮੁਲ ਭੰਡਾਰ ਮੁਲਿਆ ਵਹਿ ਮੁਲਾ ਜਾਹੀ ਮੁਲ ਭਾਇ ਮੁਲਾ ਸੰਭਾਹੇ ਮੁਲ ਧਰਮ ਮੁਲ ਦੀ ਬਾਣ ਮੁਲ ਤਲ ਮੁਲ ਪ੍ਰਵਾਣ ਮੁਲ ਬਖਸੀ ਸਮਰਣੀ ਸਾੜ ਮੁਲ ਕਰ ਮੁਲ ਪ੍ਰਮਾਣ ਮੁਲ ਮੁਲੇ ਆਖਿਆ ਨਾ ਜਾਏ ਆਖ ਆਖ ਰਹਿ ਲਿਵਲਾਏ ਆਖੇ ਵੇਦ ਪਾਠ ਪੁਰਾਣੂ ਆਖੇ ਪੜੇ ਕ੍ਰਭ ਖਿਆਣ ਆਖੇ ਬ੍ਰਹਮੇ ਆਖੇ ਇੰਦੋ ਆਖੇ ਗੋਪੀਤਾ ਗੋਵਿੰਦੋ ਆਖੇ ਈਸ਼ਰੇ ਆਖੇ ਸਿੱਧੋ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਾਰ ਮੁੰਡਣ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਾਹੇ ਕਾਹੇ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਹੇ ਤਾਏ ਆਖਣ ਸਕਹਿ ਕੇ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਲ ਕੇ ਅਸਰ ਗਾਬਾਰਾ ਗਾਬਾਰੂ ਸੋ ਦਰ ਕੇ ਹਾਸੂ ਕਰਕੇ ਹਾਜਤ ਬੈਸਰ ਬਸਮਾਲੀ ਬਾਜੀ ਨਾਦ ਅਨੇਕਾਂ ਸੰਖਾ ਕੀਤੇ ਬਾਬਣ ਹਾਰੀ ਕੀਤੀ ਰਾਗ ਪਰੀਸ ਕਹਿਨ ਕੀਤੇ ਗਾਬਣ ਹਾਰੇ ਗਾਵਹਿ ਤੁਹ ਨੋ ਪਾਵਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੀ ਗਾਵਹਿ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰਬਨ ਬਾਦੇ ਵੀ ਸੋਹਣ ਸਦਸ ਵਾਰੇ ਗਾਵਹਿ ਇੰਦ ਅੰਦਾਸਨ ਬੈਠੇ ਦੇਵਤਿਆਂ ਦਾ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਕਿਸਰ ਯੁਗ ਯੁਗ ਵੇਦਾਂ ਨਾਲੇ ਗਾਵਹਿ ਮੋਹਣੀ ਅਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਖੰਡ ਮੰਡਲ ਵਰਭੰਡਾ ਕਾਕਰ ਰੱਖੇ ਧਾਰੇ ਸੇਹੀ ਤੁਧਨੋ ਗਾਵਹਿ ਜੋਤ ਭਾਵਣ ਰੱਤੇ ਤੇਰੀ ਭਗਤ ਰਸਾਲੇ ਹੋਰ ਕੀਤੀ ਗਾਵਣ ਸੇ ਮੈਂ ਚਿਤਨਿਆਵ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜੈਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸਦੀ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤੈ ਕਿੰਥਾ ਕਾਲ ਖੁਆਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਕਟ ਮਾਤੀ ਮਨ ਜੀਤਾ ਜਗਜੀਤ ਆਦੇਸ਼ ਤਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਾ ਭੰਡਾਰਨ ਕੜਕੜ ਵਾਜਹਿ ਨਾਥ ਆਪ ਨਾਥ ਨਾਥੀ ਸਭ ਜਾ ਕੀ ਰਿਜ ਸਿਧ ਪ੍ਰਸਾਦ ਸੰਜੋਗ ਵਜੋਗ ਦੇ ਕਾਲ ਚਲਾ ਵਹਿ ਲਿਖੇ ਆਵੈ ਭਾਗ ਆਦੇਸ਼ ਤਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵੇ ਆਈ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣੋ ਜੁਗਤ ਭਾਵੈ ਤਵੈ ਚਲਾਵੈ ਜਿਵ ਹੋਵੈ ਪਰਮਾਣੋ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹ ਵਿਡਾਣੂ ਆਦੇਸ਼ ਤਸੈ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋਇ ਲੋਇ ਭੰਡਾਰੋ ਜੋ ਕਿਛ ਪਾਇਆ ਉਸੋ ਏਕਾ ਬਾਰ ਕਰ ਕਰ ਵਿਕੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ਼ ਤਸੈ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਏਤਰਾਹ ਪਤ ਪੌੜੀਆ ਹੋਈ ਚੜੀਆ ਹੋਈ ਅਕੀ ਸਹੁ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀ ਸਹੁ ਨਾਨਕ ਨਦਰੀ ਪਾਈ ਹੈ ਕੋੜੀ ਕੋੜਾ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਵਰਨਾ ਹੈ ਜੋਰ ਜੋਰ ਨਾ ਰਾਜਮਾਲ ਮੁੜ ਸੋਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋਰ ਨਾ ਯੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸਵੀ ਧਰਤੀ ਥਾ ਪ੍ਰਕੀ ਧਰਮਸਾਲ ਤਿਸਵੀ ਜੀ ਜੁਗਤ ਕੇ ਰੰਗ ਤਿਨਕੇ ਰਾਮ ਅਨੇਕਾਨੰਤ ਕਰਮੀ ਕਰਮੀ ਹੋਈ ਵਿਚਾਰੂ ਸੱਚਾ ਆਪ ਸੱਚਾ ਦਰਬਾਰ ਦਿੱਤਾ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸਾਣ ਕੱਚ ਪਕਾਈ ਉੱਥੇ ਪਾਏ ਨਾਨਕ ਗਾਇਆ ਜਾਪਾ ਜਾਏ ਧਰਮ ਕਣਕਾਏ ਹੋ ਧਰਮ ਗਿਆਨ ਖਣਕਾਏ ਆਖੋ ਕਰਮ ਕੀਤੀ ਪਾਵਣ ਪਾਣੀ ਵੈਸੰਤਰ ਕੀਤੀ ਕਰਨ ਮਹੇਸੋ ਕੀਤੇ ਬ੍ਰਹਮੇ ਘਾਟ ਘੜੀਆ ਹੈ ਰੂਪ ਰੰਗ ਕੇ ਵੇਸੋ ਕੀਤੀ ਕਰਨ ਭੂਮੀ ਮਿਰ ਕੀਤੇ ਕੀਤੇ ਤੂਹ ਉਪਦੇਸ਼ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸੰਬੰਧੋ ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤ ਨਰਿੰਦੋ ਕੀਤੀ ਸੁਰਤੀ ਸੇਵ ਕੀਤੇ ਨਾਨਕ ਅੰਤ ਨ ਅੰਤ
ਗਿਆਨ ਖੰਡ ਮਹਿ ਗਿਆਨ ਪ੍ਰਚੰਡ ਉਤ ਥੈਨਾਦ ਵਿਨੋਦ ਕੋੜ ਆਨੰਦ ਸਰਵਖੰਡ ਕੀ ਬਾਣੀ ਰੂਪ ਉਤ ਥੈ ਘਾੜਤ ਘੜੀਆ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਆ ਸੁਰਤ ਮਤ ਮਨ ਬੁੱਧ ਦਊ ਤਿੱਥੈ ਘੜੀਆ ਸੁਰਸ ਦਾ ਕੀ ਸੁਧ ਦਊ ਕਰਮ ਕੰਡ ਕੀ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਦਿੱਤਾ ਜੋਤ ਮਹਾਂ ਬਲਸੂਰ ਤਿਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾ ਕੀ ਰੂਪ ਨਕਤ ਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨ ਕਾ ਨਾਮ ਸਹਿ ਮਨ ਮਾਹੀ ਤਿੱਥੈ ਭਗਤ ਵਸੈ ਕੇ ਲੋਕ ਰਹਿ ਨਾ ਸੁੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰੂ ਕਰ ਕਰ ਵੀ ਕਹਿ ਨਦ ਨਿਹਾਲ ਤਿੱਥੈ ਖੰਡ ਮੰਡਲ ਬਰਭਾਂਡੋ ਜੀ ਕੋ ਕਥੈ ਤੈ ਅੰਤ ਨ ਅੰਤ ਤਿੱਥੈ ਲੋ ਅਲੋ ਅਕਾਰੂ ਜਿਵ ਜਿ ਹੁਕਮ ਤਵੈ ਤੁਕਾਰ ਵੇਖੈ ਵਿਕਸੈ ਕਰ ਵਿਚਾਰੂ ਨਾਨਕ ਕਥਨਾ ਕਰਣਾ ਸਾਰੂ ਜਾਤ ਪਾਹਾ ਰਾਉ ਧੀਰ ਸੁਣਿਆਰ ਅਹਰਣ ਮਾਤਮੀ ਦਥੀਆਰ ਭਾਉ ਖੱਲਾ ਗੁਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦ ਨਿਹਾਲ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹੱਤ ਦਿਸਰਾ ਦੁਇਦਾਈ ਦਾਇਆ ਖੇਲਾ ਸਗਲ ਜਗਤ ਚੰਗੇ ਆਈਆਂ ਬੁਰਿਆਈਆਂ ਵਚ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ। ਚੱਕਰ ਚੇਹਰ ਅਰਬਰਨ ਜਾਤ ਵਰਪਾਤ ਨਹਿ ਜਹ ਰੂਪ ਰੰਗ ਅਰੜੇ ਭੇਕੋ ਕਹਿਣ ਸਿਕਤ ਕਿਹੇ ਅਚਲ ਮੂਲ ਤਨ ਭਾਉ ਪ੍ਰਕਾਸ਼ ਮਿੱਤੋ ਕਹਿ ਜਾਏ ਕੋਟ ਇੰਦਰ ਦਰਾਨ ਸਾਹਿ ਸਾਹਣ ਗਣਿ ਜਾਏ ਤ੍ਰਿਭਾਉਣ ਵਿਹੀ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੋ ਤਪ ਸਰਬ ਨਾਮ ਕਥਕ ਕਬ ਨਮ ਕਰਮ ਨਾਮ ਵਰਣ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਬੰਗ ਅਕਾਲੀ ਨਮਸਤਬੰਗ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਢਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਪਾਰੇ ਨਮਸਤੰਗ ਸਵੇਕਾਇ ਨਮਸਤੰਗ ਅਨੇਕਾਇ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਮਾਨੇ ਨਮਸਤੰਗ ਧਾਨੇ ਨਮਸਤੰਗ ਗਾਹੀ ਨਮਸਤੰਗ ਬਾਹੀ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਡਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤੇ ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਖਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮੋ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੋਬਨਮੇ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮੋ ਸਰਬ ਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਖੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਨਮਤੇ ਨਮਸਤੰਗ ਮਹੰਤੇ ਨਮਸਤ ਸੁਹਾਗੇ ਨਮਸਤੰਗ ਸੁਹਾਗੇ ਨਮ ਸਰਬ ਸੋਖਮ ਨਮ ਸਰਬ ਭੋਖਮ ਨਮ ਸਰਬ ਕਰਤਾ ਨਮ ਸਰਬ ਹਰਤਾ ਨਮ ਜੋਗ ਜੋਗੇ ਨਮ ਭੋਗ ਭੋਗੇ ਨਮ ਸਰਬ ਦਿਆਲੇ ਨਮ ਸਰਬ ਪਾਲੇ ਚਾਤਰੀ ਛੰਦ ਤਵੈ ਪ੍ਰਸਾਦ। ਰੂਪ ਹੈ ਅਨੂਪ ਹੈ ਜੂ ਹੈ ਭੂਹੈ ਲੇਖਾ ਭੇਖਾ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਜੀਤਾ ਭੀਤਾ ਤਰਮਾਨ ਹੈ ਨਿਧਾਨ ਹੈ ਤ੍ਰਿਬਰ ਗਿਆ ਸਰਗਿਆ ਨੀਲ ਹੈ ਨਾਦਿਆ ਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤਿਆਂ ਭਰਨ ਹੈ ਅਗੰਜ ਹੈ ਪੰਜ ਹੈ ਝੂਜਿਆ ਝਾਂਜਿਆ ਮੀਕਾ ਪੀਕਾ ਧੰਦ ਹੈ ਬੰਧ ਹੈ ਨਰਬੂਜਿਆ ਸੂਜਿਆ ਕਾਲ ਹੈ ਜਾਲ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਸਰੀਕ ਹੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤਿਆ ਸੂਤਿਆ ਲੋਕ ਹੈ ਸੁੱਖ ਹੈ ਕਰਮ ਹੈ ਭਰਮੈ ਜੀਤਿਆ ਭੀਤਿਆ ਬਾਹ ਹੈ ਗਾਹ ਹੈ ਬਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਹੈ ਨਮੋ ਸਰਬ ਮਾਲੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਸੰਗੀ ਪਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦ ਨਮੋ ਭਾਨ ਭਾਨੇ ਨਮੋ ਬਾਤ ਬਾਤੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕ ਅੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੁਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮ ਰਾਗ ਰੂਪੇ ਨਮ ਸਾਹ ਸਾਹ ਨਮ ਭੂ ਭੂਪੇ ਨਮ ਦਾਨ ਦਾਨੇ ਨਮ ਮਾਨ ਮਾਨੇ ਨਮ ਰੋਗ ਰੋਗੇ ਨਮਸਤੰਗ ਇਸ਼ਨਾਨੰਗ ਨਮ ਮੰਤਰ ਮੰਤਰੰਗ ਨਮ ਜੰਤਰ ਜੰਤਰੰਗ ਨਮ ਇਸ਼ਟ ਇਸ਼ਟੇ ਨਮ ਤੰਤਰ ਤੰਤਰੰਗ ਸਦਾ ਸੱਚ ਦਾ ਆਨੰਦ ਸਦਰੰਗ ਪ੍ਰਣਾਸੀ ਅਨੂਪੇ ਰੂਪੇ ਸਮਸਤ ਨੇ ਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਤ ਕਰਤਾ ਅਦੋਰ ਦਰਦੰਗ ਅਗੰਗ ਗਰਤਾ ਪਰਮ ਪਰਮ ਪਰਮੇਸ਼ਵਰੰਗ ਪੁਰਸਪਾਲੰਗ ਸਦਾ ਸਰਬਦਾਸ ਦਾਤਾ ਦਿਆਲੰਗ
ਅੱਛੇ ਦੀਏ ਭੇਦੀਏ ਨਾਮ ਕਾਮ ਉਸ ਮਸਤ ਉਪਰਾ ਜਿਸ ਮਸਤ ਸਤਾਮ ਤੇਰਾ ਜੋ ਚਾਤਰੀ ਛਾਂ ਦਉ ਜਲੇ ਹੈ ਥਲੇ ਹੈ ਭੀ ਤੈ ਭੇ ਹੈ ਪ੍ਰਭੂ ਹੈ ਜੁਗ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਿਆਤ ਛਾਂ ਦਉ ਆਗਾਦੇ ਆਬਾਦੇ ਆਨੰਦੀ ਸਰੂਪੇ ਨਮੋ ਸਰਮਾਨ ਇਸ ਮਸਤ ਨਿਧਾਨੇ ਨਮਸਤ ਵੰਗ ਨਿਰਨਾਥੇ ਨਮਸਤ ਵੰਗ ਪ੍ਰਮਾਤੇ ਨਮਸਤ ਵੰਗ ਅਗੰਜੇ ਨਮਸਤ ਵੰਗ ਅਭੰਜੇ ਨਮਸਤ ਵੰਗ ਅਕਾਲੇ ਨਮਸਤ ਵੰਗ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੋਕ ਸੋਕੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਪ੍ਰੀਤੰਗ ਨਮੋ ਸਰਵ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਮੰਤਰੰਗ ਨਮੋ ਸਰਵਜੰਤਰੰਗ ਨਮੋ ਸਰਵ ਦ੍ਰਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵ ਅੰਗ ਨਮੋ ਬੀਜ ਬੀਜੇ ਅਖਿਜੇ ਬੀਜੇ ਸਮਸੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੁਕਰਮ ਪੁਰਨਾਸੀ ਸਦਾ ਸਰਵਦਾਰੇ ਦਿਸ ਦਖ ਨਿਵਾਸੀ ਚਰਪੜ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੀ ਅਚਲ ਰਾਜੇ ਅਟਲ ਸਾਜੇ ਅਕਾਲ ਤਰਮ ਅਲਕ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਛੰਦ ਤੁਆ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖ ਪਾਰੂ ਸਰਬ ਮਾਨ ਤ੍ਰਿਮਾਨ ਦੇਵ ਭੇਵਾਦ ਉਦਾਰੂ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲੋ ਜਤਰ ਤਤਰ ਬਿਰਾਜੇ ਅਵਧੂਤ ਰੂਪ ਲਸਾਲੋ ਨਾਮ ਠਾਮ ਜਤ ਜਾਕਰ ਰੂਪ ਰੰਗ ਨਾਰੇਖ ਆਦ ਪੁਰਖ ਅਧਾਰ ਮੁਰਤਾ ਜੋਨ ਆਦਿ ਸੇਖ ਦੇਸ ਔਰ ਨਪੇਸ਼ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਅਨੁਰਾਗ ਨਾਮ ਕਾਮ ਵਿਹੀਨ ਪੇਖ ਸਤਮ ਨਹ ਜਾਇ ਸਰਮਾਨ ਸਰਬਤਰ ਮਾਨਸ ਦਾ ਮਨ ਤਾਹਿ ਏਕ ਮੂਰਤ ਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇ ਭੇਵਨਾ ਜਾਨਹੀ ਜਿਹ ਬੇਜ ਔਰ ਕੁਤੇਬ ਰੂਪ ਰੰਗ ਨ ਜਾਤ ਪਾਸੂ ਜਾਨਹੀ ਕੇ ਜਿਹ ਬਹੁ ਤਾਤ ਮਾਤਮ ਜਤ ਜਾਕਰ ਜਨਮ ਵਰਣ ਬਰਹੀਨ ਚੱਕਰ ਬੱਕਰ ਫਿਰਾਈ ਚਤਰ ਚੱਕ ਮਾਨਹੀ ਪੁਰਤੀਨ ਲੋਕ ਚੌਦਹ ਕੇ ਬਿਖਾ ਜਗ ਜਪ ਹੀ ਜਿਹ ਜਪ ਆਦਿ ਦੇਵ ਅਨਾਦ ਮੂਰਤ ਥਾਪਿ ਸਭਹ ਜੇ ਥਾਪ ਪਰਮ ਰੂਪ ਅਪਨੀਤ ਮੂਰਤ ਪੂਰਨ ਪੁਰਖ ਪਾਰੂ ਸਰਬਿਸਮ ਪਵਗਰਨ ਭਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਡਾ ਤੂਤਾ ਲੱਕ ਭੇਸ ਅੰਗ ਰੰਗ ਨਰੰਗ ਜਾ ਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾ ਕਾਮ ਆਪ ਰੂਪ ਅਮੀਕ ਅਨ ਉਸਤ ਇੱਕ ਪੁਰਖ ਅਵਧੂਤ ਹੈ ਗਰਭ ਗੰਜਨ ਸਰਭੰਜਨ ਆਦਿ ਰੂਪ ਅਸੂਤ ਅੰਗਹੀਨ ਅਭੰਗਨਾਤਮਿਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੁਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਧਿਆਨ ਭੇਖ ਸਰਬ ਸਾਸਨ ਜਾਨਹੀ ਜਿਹ ਰੂਪ ਰੰਗ ਅਰੇਖ ਪਰਮ ਬੇਦ ਪੁਰਾਣ ਜਾ ਕਹਿ ਨੇਤ ਭਾਗ ਨਿਤੋ ਕੋਟ ਸਿਮਰਤ ਪੁਰਾਣ ਸ਼ਾਸਤਰ ਨ ਆਵੇ ਬਹੁ ਚਿਤੋ ਮਦ ਭਾਰ ਛੰਦ ਤਾ ਪ੍ਰਸਾਦ ਗੌਨ ਗਨ ਉਦਾਰ ਮਹਿਮਾ ਪਾਰਾਸਨ ਭੰਗ ਭਵਨ ਅੰਗਨ ਭਉ ਪ੍ਰਕਾਸ਼ ਨਿਸ ਦਿਨ ਅਨਾਸ ਆਜਨ ਬਾਹੂ ਸਾਹਨ ਸਾਹੂ ਰਾਜਨ ਰਾਜੂ ਭਾਨਨ ਭਾਨ ਦੀ ਬਣ ਦੀ ਮਹਾਨ ਇੰਦਰ ਇੰਦਰ ਬਾਲਨ ਬਾਲ ਰੰਕਰ ਰੰਕ ਕਾਲਨ ਕਾਲਨ ਭੂਤੇ ਅੰਗਾ ਵਾ ਭੰਗਾਤ ਮਿਤ ਪਾਰ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨਿਰਭੈਣੀ ਕਾਮ ਆਤ ਦੁਤ ਪ੍ਰਚੰਡ ਮਿਤ ਗਦ ਅਖੰਡ ਅਲਿਸਾ ਕਰਮ ਅਦ੍ਰਿਸਾ ਧਰਮ ਸਰਬਾ ਪ੍ਰਣਾਡੈ ਅੰਡਨ ਬਡੈ ਚਾਤਰੀ ਛੰਦ ਤੁਆ ਪ੍ਰਸਾਦ ਗੋਬਿੰਦੇ ਮਕਨ ਦੇ ਉਪਾਰ ਦਾਦੇ ਪਾਰੀ ਗੋਬਿੰਦੇ ਮਕਨ ਦੇ ਉਦਾਰੀ ਉਪਾਰੇ ਹਰੀਅੰ ਕਰੀ ਨਿਰਨਾਮੇ ਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਨ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੀ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੀ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਤਰੀ ਛੰਦ ਨਾ ਸੁਤਰਾ ਨਾ ਮਿੱਤਰਾ ਨਾ ਭਰਮੰਗ ਨਾ ਪਿੱਤਰਾ ਨਾ ਕਰਮੰਗ ਨਾ ਕਾਏ ਜਨਮ ਅਜਾਏ ਨਾ ਚਿਤਰੈ ਨਾ ਮਿੱਤਰੈ ਪਰਿਆ ਪਵਿੱਤਰੈ ਪ੍ਰਤੀਸਾ ਅਦਿਸਾ ਅਦ੍ਰਿਸਾ ਕ੍ਰਿਸਾਏ ਭਗਵਤੀ ਛੰਦ ਤਾ ਪ੍ਰਸਾਦ ਕਸਤੇ ਕੇ ਅਛਜ ਦਿਸਾ ਕੇ ਅਭਿਜ ਪੇਸਾ ਕੇ ਅਗੰਜ ਕਰਮਾ ਕੇ ਅਭੰਜ ਭਰਮਾ ਕੇ ਅਭਿਜ ਲੋਕਾ ਕੇ ਆਦਿਤ ਸੋਕਾ ਕੇ ਅਵਧੂਤ ਵਰਣਾ ਕੇ ਵਿਭੂਤ ਕਰਣਾ ਕੇ ਰਾਜਿੰਗ ਪ੍ਰਭਾ ਕੇ ਤ੍ਰਭੰਗ ਤੁਜੈ ਕੇ ਸੁਖ ਵਰਣਾ ਕੇ ਸਰਬਾ ਭਰਣਾ ਕੇ ਜਗਦੰਗ ਕ੍ਰਿਤੀਆਂ ਕੇ ਚਤੁਰੰਗ ਛਤਰੀਆਂ ਕੇ ਬ੍ਰਹਮੰਗ ਸਰੂਪ ਪੈ ਕੇ ਅਨੁਪਹਨੂ ਪੈ ਕੇ ਆਦਿ ਅਦੇਵਿਆਂ ਕੇ ਆਪ ਭੇਵਿਆਂ ਕੇ ਚਤੁਰੰਗ ਬਹੀਨਾ ਕੇ ਇੱਕ ਅਧੀਨਾ ਕੇ ਰੋਜੀ ਰਜਾਕਾਰ ਰਹੀਮਾ ਰਿਹਾ ਕਕ ਪਾਕ ਬਿਆ ਬੇ ਕੇ ਗੈਬ ਲਗਿਆ ਬਿਆ
ਕਿ ਅਫਲ ਗੁਨਾਹੀ ਕਿਸਾ ਹੁਣ ਸਾਹੇ ਕਿ ਕਾਰਨ ਕੁਨਿੰਦਾ ਕਰੋ ਜੀ ਦੇਹਾਂ ਦੁਹੈ ਕਿ ਰਾਜ ਕਰੀਮ ਹੈ ਕਿ ਕਰਮ ਕਈ ਮੈਂ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨੇ ਕਿ ਸਰਬੱਤਰ ਦਾਨੇ ਕਿ ਸਰਬੱਤਰ ਗਾਣਾ ਕਿ ਸਰਬੱਤਰ ਭਾਉਣਾ ਏ ਕਿ ਸਰਬੱਤਰ ਦਿਸਾ ਕਿ ਸਰਬੱਤਰ ਪੀਸਾ ਏ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕੇ ਸਰਬੱਤਰ ਦੀਨਾ ਏ ਕਿ ਸਰਬੱਤਰ ਲੀਨਾ ਏ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦਿਸਾ ਕਿ ਸਰਬੱਤਰ ਪੀਸਾ ਕਿ ਸਰਬੱਤਰ ਕਾਲਾ ਕਿ ਸਰਬੱਤਰ ਪਾਲਾ ਕੇ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੁੱਖ ਹੈ ਕਿ ਸਰਬੱਤਰ ਭੁੱਖ ਹੈ ਕੇ ਸਰਬੱਤਰ ਤ੍ਰਾਣ ਕੇ ਸਰਬੱਤਰ ਪ੍ਰਾਣ ਆਏ ਕੇ ਸਰਬੱਤਰ ਦੇਸਾ ਕੇ ਸਰਬੱਤਰ ਭੇਸਾ ਏ ਕੇ ਸਰਬੱਤਰ ਮਾਨੇ ਸਦਾ ਏਵੰ ਪ੍ਰਧਾਨ ਹੈ ਕੇ ਸਰਬੱਤਰ ਜਾਪਿਆ ਕੇ ਸਰਬੱਤਰ ਥਾਪਿਆ ਕੇ ਸਰਬੱਤਰ ਭਾਨਾ ਏ ਕੇ ਸਰਬੱਤਰ ਮਾਨਾ ਕੇ ਸਰਬੱਤਰ ਇੰਦਰਾ ਕੇ ਸਰਬੱਤਰ ਚੰਦਰਾ ਕੇ ਸਰਵੰਗ ਕਲੀਮੈ ਕੇ ਪਰਮੰਗ ਅਫੀਮੈ ਕੇ ਅਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਉਸ ਨਾਲ ਵਜੂਗਾ ਤਮਾ ਜੁਗਾ ਹਮੇਸ਼ਰ ਸਲਾਮੈ ਸਲੀ ਖਤਮ ਦਾਮੈ ਗਰੀਬ ਕਸਤਾ ਗਰੀਬ ਪ੍ਰਸਤਾ ਬਲੰਦ ਮਕਾਨਾ ਜਿਮਨ ਜਮਾਨਾ ਤਮੀ ਜੁਲ ਤਮਾਮੈ ਰੁਜਲ ਨਦਾਨੈ ਹਾਰੀ ਫੁਲ ਰਜੀਮੈ ਰਜਾਕ ਜਕੀਨਾ ਨੇ ਕੁਲ ਧੰਗ ਭੇਦੈ ਭੰਗੈ ਜੀ ਜਲ ਨਵਾਜੈ ਗਰੀਬ ਕਲਾਜੈ ਨੇ ਰੁਕਤ ਸਰੂਪੈ ਤਿਰ ਮੁਗਤੈ ਵਿਭੂਤੈ ਪਰ ਭੁਗਤ ਪ੍ਰਭੈ ਸੁਜੁਗਤ ਸੁਦੈ ਸੁਦੈ ਸਰੂਪੈ ਭੇਦੀ ਨੁਪੈ ਸਮਸਤ ਉਪਰਾਜੈ ਸਦਾ ਸਰਬ ਸਾਜੈ ਸਮਸਤ ਸਲਾਮੈ ਸਦਾ ਬਿਲਕਾਮ ਨਿਰਬਾਸ ਰੂਪੈ ਅੰਗਾਦ ਰੂਪੈ ਓ ਅੰਗਾਦ ਰੂਪੈ ਨਾ ਸੁਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੀ ਤ੍ਰਿਵਰਗੀ ਤ੍ਰਿਬਾਦੇ ਅਗੰਜੇ ਅਗਾਦੇ ਸੁਭੰਗ ਸੋ ਸਰਬਾ ਅਨੁਰਾਗੇ ਤ੍ਰਿਭੁਗਤ ਸਰੂਪੈ ਚੇਜੇ ਹੰਚੂਤੈ ਕਿ ਨਰਕੁੰ ਪੁੰਡਾਸੈ ਪ੍ਰਤੀਲ ਪ੍ਰਵਾਸ ਹੈ ਨਿਰੁਕਤ ਪ੍ਰਭ ਸਦਾ ਸਦਾ ਵੇ ਭੁਗਤ ਸਰੂਪੈ ਪ੍ਰਯੁਗਤਾ ਅਨੂਪ ਹੈ ਨਿਰੁਕਤ ਸਦਾ ਵੇ ਭੁਗਤ ਪ੍ਰਭੈ ਅਨੁਕਤ ਸਰੂਪੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਭੰਗ ਹੈ ਅਭੰਗ ਹੈ ਅਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਅਜਾਇ ਹੈ ਅਭੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਅਦਾਸ ਹੈ ਧੰਦ ਹੈ ਬੰਦ ਹੈ ਭਗਤ ਹੈ ਬਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਦੇਖ ਹੈ ਲੇਖ ਹੈ ਭੇਖ ਹੈ ਢਾਹ ਹੈ ਗਾਹ ਹੈ ਸੰਭ ਹੈ ਗਮ ਹੈ ਨੀਲ ਹੈ ਨਾਦ ਹੈ ਅਨਿਤ ਹੈ ਸੁਨਿਤ ਹੈ ਜਾਤ ਹੈ ਜਦ ਹੈ ਚਰਪਟ ਛੰਦ ਤੁਆ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਓ ਸਰਬੰਗ ਖਿਆਤਾ ਸਰਬੰਗ ਗਿਆਤਾ ਓ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਕਰਮ ਸਰਬੰਗ ਧਰਮ ਸਰਬੰਗ ਜੁਗਤਾ ਸਰਬੰਗ ਮੁਕਤਾ ਓ ਸ਼ਾਵਰ ਸ਼ਾਂਤ ਪ੍ਰਸਾਦ ਨਮੋ ਨਰਕ ਨਾਸ ਦੈਵੰਗ ਪ੍ਰਕਾਸ਼ੇ ਅਨੰਗੰਗ ਸਰੂਪੇ ਅਭੰਗੰਗ ਬਿਭੂਤੇ ਪਰਮਾਤਮ ਪਰਮਾਤੇ ਸਦਾ ਸਭ ਸਾਥੇ ਅਗਾਦ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਪੁੱਤਰਨ ਪੁੱਤਰਨ ਸੁਤਰਨ ਮਿੱਤਰਨ ਤਾਤਨ ਮਾਤਨ ਜਾਤਨ ਪਾਤਨ ਸਾਕੁੰ ਸਰੀਕਾ ਮਿੱਤੋ ਅਮੀਕ ਸਦੈਵੰਗ ਪ੍ਰਭੈ ਅਜਾਹਿ ਅਜਾਹਿ ਭਗਵਤੀ ਛੰਦ ਤੈ ਪ੍ਰਸਾਦ ਕਸਤੇ ਭਗਵਤੀ ਛੰਦ ਤੈ ਪ੍ਰਸਾਦ ਕੇ ਜਾਹਰ ਜਹੁਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ਲ ਸਲਾਮੈ ਸਮਸਤ ਕਲਾਮੈ ਕੇ ਸਾਹਿਬ ਦਿਮਾਗੇ ਕੇ ਹੁਸਨੋ ਚਿਰਾਗੇ ਕਿ ਕਾਮਲ ਕ੍ਰੀਮੈ ਕੇ ਰਾਜ ਕਰੀ ਮੈਂ ਕਿ ਰੋਜੀ ਦੇ ਹੰਦ ਹੈ ਕਿ ਰਾਜ ਕਰਿੰਦ ਹੈ ਕਰੀ ਮੁਲ ਕਮਾਲੇ ਕਿ ਹੁਸਨੋ ਜਮਾਲੇ ਗਨੀ ਮੁਲਕ ਰਾਜੇ ਗਰੀਬ ਨਿਵਾਜੇ ਹੈ ਹਰੀ ਫੁਲਸਕਨ ਹੈ ਹਰਾਸਲ ਪਕਨ ਕਲੰਕੰ ਪ੍ਰਣਾਸੈ ਸਮਸਤਲ ਵਾਸੈ ਗੰਜਲ ਗਨੀ ਮਿਰ ਜਾਇ ਕਰੀ ਮੈਂ ਸਮਸਤਲ ਜਵਾਹੇ ਕਿ ਸਾਹਿਬ ਕਰਾਹੇ ਕਿ ਨਰਕੰ ਪ੍ਰਣਾਸੈ ਬਹਿਸਤਲ ਨਿਵਾਸ ਹੈ ਕੇਸਰ ਬਲਗਵਨ ਹੈ ਮੈਂ ਸਰਵਨ ਹੈ ਤਮਾ ਮੁਲ ਤਜੀ ਮੈਂ ਸਮਸਤਲ ਅਜੀਜ ਹੈ ਪਰਮ ਪਰਮੇਸ ਸਮਸਤਲ ਅਦੀਸ ਹੈ ਅਦੀਸਰ ਦੇਖ ਹੈ ਮੇਸਲ ਭੇਖ ਹੈ ਜਿਮਨ ਜਿੰਬਾ ਹੈ ਅਮੀ ਕੁਲੰਬਾ ਹੈ ਕਰੀਮਲ ਕੁੰਬਾਲੇ ਕਿੰਜਰ ਤੁੰਬਾਲੇ ਕਚਲਿੰਗ ਪ੍ਰਕਾਸ਼ ਸਿੰਘ ਮਿੱਤਰ ਸੁਬਾਸ ਹੈ ਕਿ ਅਜ ਵਿਸ਼ਰੂ ਪੈ ਕੇ ਮਿੱਤੋ ਭਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭ ਹੈ ਕਿ ਅਚਲਿੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਧ ਭਾਰ ਛੰਦ ਤੁਆ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗੁਰ ਦਮ ਅਰਬਰ ਗੰਜ ਹਰ ਨਰ ਪ੍ਰਭਾਂਜ ਅਨ ਗਰ ਪ੍ਰਣਾਮ ਮੁਨ ਮੁਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨੁਭਵ ਨਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਸਲ ਮਦਾਮ ਅਣ ਛਿੰਜੰਗ ਆਸਨ ਭੰਗ ਅਣ ਛਿੰਜ ਆਸਨ ਅੰਗ ਆਸਨ ਭੰਗ ਉਪਮਾ ਪਾਰ ਗਤ ਮਿਤਦਾਰ ਜਲ ਥਲ ਅਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬਿਅੰਤ ਅਨਪਹੁਨਾ ਸੂਤ੍ਰੇ ਧਰ ਤ੍ਰਾਸ ਆਦਿਨ ਬਾਹੁ ਏਕੈ ਸਦਾ ਹੋ ਓਅੰਕਾਰ ਆਦਿ ਕਥਨੀ ਅਨਾਦਿ ਖਲਖੰਡ ਖਿਆਲ ਗੁਰਬਰ ਅਕਾਲ ਕਰ ਕਰ ਪ੍ਰਣਾਮ
ਚਿੱਤ ਚਰਨ ਨਾਮ ਮੰਗਣ ਛਿਜ ਗਾਤ ਜਿਜਨਾ ਬਾਤੁਨ ਝੰਜ ਗਾਤ ਬਾਤੁਰਨ ਟੁੱਟ ਭੰਡਾਰ ਗੁਣ ਠੱਟ ਪਾਰੂ ਆਡੀਠ ਧਰਮਵਤ ਢੀਠ ਕਰਮ ਬ੍ਰਣ ਅਨੰਤੋ ਦਾਤਾ ਮਹੰਤੋ ਹਰ ਬੋਲ ਮਨਾ ਛੰਦੋ ਤਾ ਪ੍ਰਸਾਦ ਕਰਨਾਲਯ ਹੈ ਅਰਕਾਲਾ ਹੈ ਖਲਕੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਬਾਰਨ ਹੈ ਤਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨੇ ਹੈ ਜਗ ਜਾਣੇ ਸਰਬੰਕਰ ਹੈ ਸਰਬੰਕਰ ਹੈ ਸਰਪਾਸ ਸਰਨਾਸ ਹੈ ਕਰੁਣਾ ਕਰ ਹੈ ਬੇਸਵੰਬਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰ ਤੇ ਪਰ ਹੈ ਕਰੁਣਾ ਕਰ

නමෝ රාධ රාජී නමෝ ඉන්ද්‍ර ඉන්ද්‍රේ නමෝ අන්ධකාරි නමෝ තේජේ ජිනෝ බ්‍රින්ද බ්‍රින්ද නමෝ බීජ බීජේ නමෝ රාජ සංතාප සංසාන්ත රූපේ නමෝ පරම තත්ංග තත්ංග රූපේ නමෝ ජෝග ජෝගේ නමෝ ගයන් ගයන් නමෝ මන්ත්‍ර මන්ත්‍රේ නමෝ ත්‍යාන් ත්‍යානේ නමෝ ජුද ජුදේ නමෝ ගයන් ගයන් නමෝ පෝජ පෝජේ නමෝ පාන පානේ නමෝ කලහ කර්තා නමෝ සාන්ත රූපේ නමෝ ඉන්ද්‍ර ඉන්ද්‍රේ නාදං බිපුතේ ಕಲಂಕರ ರೂಪೇ ಅಲಂಕಾರ ಅಲಂಕೇ ನಮೋ ವಾಸಾಸೆ ನಮೋ ಬಾಂಕ್ ಬಂಕೇ ಅಪಂಗೇ ಸ್ವರೂಪೇ ಅಲಂಗೇ ನಾಮೇ ತ್ರಿಪಂಗಿ ತ್ರಿಕಾಲೇ ಅಲಂಗೇ ಕಾಮೇ ಕಚ್ಚರಿ ಛಂದೋ ಅಜಾಯ ಅಲಯ ಅಭಯ ಅಭಯ ಅಪೂ ಅಜು ಅನಾಸ ಅಕಾಸು ಅಗಂಜ ಪಂಜ ಲಖ ಪಖ ಅಕಾಲ ದಯಾಲ ಅಲೇಖ ಅಪೇಖ ಅನಾಮ ಅಕಾಮ ಅಗಾಹ ಟಾಹ ನಾಥಿ ಪ್ರಮಾಥೇ ಅಜೋನೀ ಮೋನೀ ನ ರಾಗಿ ನ ರಂಗೇ ನ ರೂಪೇ ನ ಲಿಖೇ ಅಕರ್ಮ ಪರಮ ಗಂಜೇ ಲಿಖೇ ಪುಜಂಗ ಪ್ರಯಾತ್ ಛಂದೇ ನಮಸ್ತಲ್ ಪ್ರಣಾಮೆ ಸಮಸ್ತಲ್ ಪ್ರಣಾಸಿ ಅಗಂಜಲ ನಾಮೆ ಸಮಸ್ತಲ್ ನಿವಾಸೆ ಇಂದ್ರ ಕಾಮಂಗ್ ಬಿಪೂತೆ ಸಮಸ್ತಲ ಸ್ವರೂಪೇ ಕು ಕರ್ಮ ಪ್ರಣಾಸಿ ಸ್ವಧರ್ಮಂಗ್ ಬಿಪೂತೆ ಸದಾ ಸಚ್ಚಿದಾನಂದ ಸತ್ರಂಗ್ ಪ್ರಣಾಸಿ ಕರಿಮುರ್ಕನಂದ ಸಮಸ್ತಲ್ ನಿವಾಸಿ ಅಜಾಯ ಬಿಪೂತೆ ಗಜಾಯ ಬಿಗ್ನಿಮೇ ಹರಿಯಂ ಕರಿಯಂ ಕರಿಮೋಲ ರಹಿಮೇ ಚತುರ್ ಚಕ್ರವರ್ತಿ ಚತುರ್ ಚಕ್ರ ಭುಕ್ತೆ ಸುಜಿಂ ಪಹು ಸುಭಂ ಸರ್ವದಾ ಸರ್ವಯುಕ್ತೆ ದುಕಾಲಂಗ್ ಪರ್ಣಾಸಿ ದಯಾಲಂಗ್ ಸ್ವರೂಪೇ ಸದಯಂಗ್ ಸಂಗೇ ಅಪಂಗಂಗ್ ಬಿಪೂತೆ ದುಕಾಲಂಗ್ ಪರ್ಣಾಸಿ ದಯಾಲಂಗ್ ಸ್ವರೂಪೇ ಸದಯಂಗ್ ಸಂಗೇ ಅಪಂಗಂಗ್ ಬಿಪೂತೆ ವಾಹಿಗುರು ಜೀ ಕಾ ಖಾಲಸಾ ವಾಹಿಗುರು ಜೀ ಕೀ ಫತೇ ਇੱਕ ਓਮਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤਵਾ ਪ੍ਰਸਾਦ ਸਵਈਏ ਸਰਾਬਗ ਸੁਧ ਸਮੂਹ ਸਿਧਾਂਤ ਕੇ ਦੇਖ ਪ੍ਰਿਓ ਘਰ ਯੋਗ ਜਤੀ ਕੇ ਸੂਰ ਸਰਾਰਧਨ ਸੁਧ ਸਿਧਾਂਤਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੋ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੂਪ ਤੰਗ ਸਰੰਗ ਸਵਾਰੀ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਵਨ ਕੇ ਗੌਨ ਕੋ ਜਾਤ ਨਿਵਾਰੀ ਭਾਰੀ ਭਜਨ ਕੇ ਭੂਪਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਇ ਤੁਕਾਹ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਵਧਾਰੇ ਜੀਤ ਪਿਆ ਸਬਦੇਸ ਦਸਾਨੂ ਜੀਤ ਪਿਆ ਸਬਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੀ ਗੁੰਜਤ ਗੂੜ ਗਜਾਨ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਗਵਾਨ ਕੇ ਭੂਪਤ ਕੌਣ ਗਣਨ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੀ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੀਮ ਅਨੇਕ ਬਸੇਖਾ ਵੇਦ ਪੁਰਾਣ ਕਤੇਵ ਕੁਰਾਣ ਜਮੀਨ ਜਮਾਨ ਸਬਾਨ ਕੇ ਪੇਖਾ ਪਾਵਨ ਆਹਾਰ ਜਤੀ ਜਤਾਰ ਸਭੈ ਸੁਪਚਾਰ ਹਜ਼ਾਰ ਕ ਦੇਖਾ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖਾ ਸੁਧ ਸਿਪਾਹਾ ਦੁਰੰਤ ਬਸ ਸਾਸੁਨਾ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਪਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਵਾਸਨ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲਾਂਗੇ ਸ੍ਰੀ ਪਾਤਸ਼ਾਹ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾ ਚੱਲਾਂਗੇ ਵੀਰ ਅਪਾਰ ਬੜੇ ਬਰੇ ਹਰ ਵਿਚਾਰ ਹਸਾਰ ਕੀ ਧਾਰ ਪੁਛਈਆ ਤੋਰ ਦੇ ਸਵਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰੂ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇੱਕ ਦਵਈਆ ਦਾਨਵ ਦੇਵ ਫਨਿੰਦਰ ਸਾਤਰ ਭੂਤ ਭਿਕ ਭਣ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬਾਣ ਜਾ ਧੁਨੂ ਪਾਪਨ ਕੇ ਬਹੁਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰਾ ਜਗ ਸਤਰ ਸਭੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਰਾਧਵ ਜਾਣ ਤਲੋ ਕੋ ਰਾਜ ਕਰਾਂਗੇ ਕੋਟ ਇਸ਼ਨਾਨਕ ਜਾਤ ਗਦਾਨ ਅਨੇਕ ਸੁਅੰਬਰ ਸਾਧ ਬ੍ਰਹਾਂਗੇ ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜੰਫਾਸ ਪੁਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਾਗ ਤੇ ਨਰ ਫਿਰਨ ਦੇਹ ਧਰਾਂਗੇ ਕਾਹ ਭਇਓ ਜੋ ਦੋ ਲੋਚਨ ਮੂਲ ਕਾਇ ਬੈਠੋ ਬਧਿਆਨ ਲਗਾਇਓ ਨਾਥ ਪ੍ਰੇਲੀਏ ਸਾਸ ਨਰਨ ਲੋਗ ਉਪਰ ਲੋਕ ਗਵਾਇਓ ਬਾਸਕੀ ਉਭਿਖਿਆਣ ਸੁ ਬੈਠ ਕੇ ਐਸੇ ਹੀ ਐਸੇ ਸੁ ਬਸ ਬਤਾਇਓ ਸਾਚ ਕਹੂੰ ਸੁਣ ਲਿਓ ਸਭ ਜਿਨ ਪ੍ਰੇਮ

ਚਾਰਦ ਭੇਦਾ ਜਾ ਕੋ ਭੇਵਨ ਪਾਵਤ ਬੇਦਾ ਤਾ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵੋ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਜੀਤੀ ਬਰਨਤ ਭਿੰਨ ਭਿੰਨ ਤੁਸ ਤੇਤੀ ਤੁਮਰਾ ਲਿਖਾ ਨਾ ਜਾਇ ਪਿਸਾਰਾ ਕਿਹ ਬਿਸ ਜਾ ਪ੍ਰਥਮ ਸੰਸਾਰਾ ਏਕਾ ਰੂਪਾਨੂਪ ਸਰੂਪਾ ਰੰਗ ਭਇਉ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹਪੁਰ ਰਾਜਾ ਹਮ ਬਾਠਾ ਕਹ ਸਿਮਟ ਭਇ ਸ਼ੰਕਰ ਕਾਠਾ ਸਿਗਰੀ ਸ੍ਰਿਠ ਦਿਖਾਈ ਅਚੰਮ ਪਵ ਆਦਿ ਜੁਗਾਦ ਸਰੂ ਸੁਜੰਮ ਪਵ ਅਵਰਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉੱਠ ਬਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਬ ਸਰਣੀ ਭਰੇ ਤਿਨਕੇ ਦੁਸ਼ਟ ਦੁਖਤ ਹੰਬਰੇ ਪੁਰਖ ਜਾਣੂ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਮਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਇ ਤਾਂ ਹਿਸਬ ਕਾਲਾ ਦੁਸ਼ਟ ਅਰਿਸ਼ਟ ਅਰੰਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿਧ ਸਿਧ ਕਰਮ ਸਭ ਹੋਈ ਦੁੜਛਾ ਛਪਸ ਕਰ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹ ਹੁੰਬਾਰਾ ਜਿਨਡਾ ਨਾਮ ਤਿਹਾਰੂ ਕਹਾ ਦਾਰ ਦੇ ਦੁਸ਼ਟ ਦੁੱਖ ਤੇ ਰਹਾ ਕੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਦੈ ਲਿਹੋ ਬਾਰੀ ਸਰਬ ਠੌਰ ਮੋਹੋ ਸੁਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਮਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਆਂ ਕੋ ਛੈ ਕਰਤਾ ਸ੍ਰੀ ਅਸ ਧੋਜੋ ਜਾ ਭਾਈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਤ ਸਹਿਬ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸਰਸ ਨਾ ਪਾਵਈ ਸੁਣੈ ਮੂੜ ਚਿਤ ਲਾਇ ਚਤਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹੈ ਹੋ ਜੋ ਜਾ ਕੀ ਏਕ ਵਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਹ ਸਹਿਸ ਪੁਣ ਜੈ ਅਰਧ ਸਹਿਸ ਪੁਣ ਤੀਨ ਕਹੀ ਜੈ ਭਾਦਰਵ ਸੁਧੀ ਅਸ਼ਟਮੀ ਰਬਾ ਰਾਗ ਤੀਰਸਤ ਦਰੁ ਗ੍ਰੰਥ ਸਧਾਰਾ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਂਕ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕਹ ਮਤ ਏਕ ਨ ਮਾਨਿਓ ਸਿਮਰਤ ਸਾਸਤ੍ਰ ਵੇਦ ਸਬੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੁਹਰਾ ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹ ਗਹਿ ਕੀ ਲਾਜ ਅਸ ਗੋਬਿੰਦ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨਮ ਜੀਆ ਵਾਧਾਈਆ, ਰਾਗ ਰਤਨ ਪਰਿਵਾਰ ਪ੍ਰੀਆਂ ਸ਼ਬਦ ਗਾ ਵੜਿਆਈਆਂ, ਸ਼ਬਦੋ ਤਾਂਗਾ ਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕੇ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਸਾਰੀ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੀ ਸਾਹਿਬਾ ਕਿਆ ਨਾਹੀਂ ਘਰ ਤੇਰਾ, ਏ ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹਾ ਤੇਰੀ ਨਾ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਘਨੇਰੀ, ਕਹਿ ਨਾਨਕ ਸੱਚੀ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਐ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੀ ਪੰਜ ਸ਼ਬਦ ਦੇ ਤਿੱਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ, ਕਲਾ ਜਿੱਤ ਕਰ ਧਾਰੀਆ, ਪੰਜ ਦੋ ਤਦ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰਕਣ ਪਾਇਆ ਤੁਜਨ ਕਹੋ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ, ਤਿੱਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹਨ ਮਾਣੀ, ਦੇਹਨ ਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਤ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥਾ ਨਾਹੀਂ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰ ਪਿਆਰਿਆ, ਕਰ ਕਿਰਪਾ ਕਿਲਵ ਕੱਟੇ, ਗਿਆਨ ਅੰਜਨ ਸਾਰੇ ਅੰਦਰੋਂ, ਜਨ ਕਾ ਮੋਹ ਤਿੱਟਾ, ਤਨ ਕਾ ਸਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹੇ ਸੋ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰਹ ਦਹ, ਜਿਸਕ ਨਾਮ ਲਾਗ ਸਵਾਰੇ ਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋ ਜਨ ਪਾਵੇ, ਆਵੋ ਸੰਤ ਪਿਆਰੇ, ਕਤ ਕੀ ਕਰਾ ਕਹਾਣੀ, ਕਰਾ ਕਹਾਣੀ ਕਤ ਕੇਰੀ, ਕਿਤ ਦਵਾਰ ਨੇ ਪਾਈ ਹੈ, ਤਾਨੂ ਮਾਨੂ ਤਾਨੂ ਸਭ ਸੋ ਗੁਰ ਕੋ ਹੁਕਮ ਮੰਨੇ ਪਾਈ ਹੈ, ਹੁਕਮ ਮੰਨੇ ਹੋ ਗੁਰੂ ਕੇ ਰਾਗਾ, ਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਹੋ ਸੰਤੋ ਕਥੇ, ਉਹ ਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਰਨ ਨ ਪਾਇਆ, ਚਤੁਰਾਈ ਨ ਪਾਇਆ ਕਰਾਏ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਨਾ ਕੀਤੀ, ਜਿਨ ਠਗੌੜੀ ਪਾਈਆ, ਕੁਰਬਾਨ ਕੀਤਾ ਤਾਂ ਸਭ ਟੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਰਨ ਨ ਪਾਇਆ, ਏ ਮਨ ਪਿਆਰੇ ਆ ਤੂੰ ਸਦਾ ਸੱਸ ਮਾਲੇ, ਹੁਕਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾਸ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਬੋਲੇ ਨਾ ਕੀਚੈ, ਜਿਤੇ ਅੰਤ ਪੱਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਮਾਲੇ, ਅਗਮ ਅਗੋਚਰਾ ਤੇਰਾ ਅੰਤ ਨ ਪਾਇਆ, ਅੰਤੋ ਨ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਕੇ ਤੇਰਾ ਕਿਆ ਕੋ ਅੱਖ ਵਿਖਾਣੇ, ਆਖਿਆ ਤਾਂ ਵੇਖਿਆ ਸਭ ਤੂੰ ਹੈ, ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨੂੰ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਪਾਇ, ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਤੁਠਾਓ, ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲਣ ਰਾਲੀ, ਚਾਲਣ ਰਾਲੀ ਭਗਤਾ ਹਕੇਰੀ, ਬਿਖ ਮਾਰ ਚਰਣਾ, ਲਭ ਲੋਭ ਅਹੰਕਾਰ ਤਜ ਤਿਸ ਨਾ ਬਹੁਤ ਨਾਹੀਂ ਬੋਲਣਾ, ਖੰਨੇ ਹੋ ਤਿੱਖੀ ਵੱਲ ਹੋ ਨਿੱਕੀ, ਏਤ ਮਾਰਗ ਜਾਣਨਾ ਗੁਰਪ੍ਰਸਾਦੀ, ਜਿਨੀ ਆਪ ਤਜਿਆ ਹਰ ਵਸ ਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਹੇ ਤਿਵ ਚਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜੇ ਤੂੰ ਚਲਾਹੇ ਤਿਵਾ ਚਲਾਹ, ਜਿਨਹ ਮਾਰਗ ਪਾਵੇ। ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵੇ। ਜਿਸ ਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵ ਚਲਾਵੇ। ਇਹੋ ਸੋਹੇ ਲਾਗ ਸ਼ਬਦੋ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹੇ ਲਾ ਸਤਿਗੁਰੂ ਸੁਣਾਇਆ। ਇਹ ਤਨ ਕਾ ਮਨ ਮੁਸਿਆ, ਦਿਨ ਧਰੋਹ ਲਿਖਿਆ ਆਇਆ। ਇੱਕ ਪਿਰਾ ਘਨੇਰੇ ਕਰਹਿ, ਗੱਲਾਂ ਗੱਲੀ ਕਿਰ ਨ ਪਾਇਆ। ਕਹਿ ਨਾਨਕ ਸ਼ਬਦ ਸੋਹੇ ਲਾਗ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੀ, ਪਵਿੱਤ ਹੋਏ ਸੀ ਜਿਨ੍ਹਾਂ ਨੂੰ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।
1: ਪਵਿੱਤ ਮਾਤਾ ਪਿਤਾ ਉਟਾਂਬ ਸਹਿਤ ਸੋ ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਹਿੰਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੀ ਸਹਿਸਾ ਨਾ ਜਾਏ। ਨਾ ਜਾਏ ਸਹਿਸਾ ਕਿਤੇ ਸੰਜਮ, ਰਹੇ ਕਰਮ ਕਮਾਈ। ਸਹਿਸੇ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ, ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ। ਮਨ ਧੋਵੋ, ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਹ ਵਜਾਏ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ। ਤਿੰਨੀ ਜਨਮ ਜੁਵੈ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ। ਮਰਨ ਮਨੋ ਵਿਸਾਰਿਆ, ਵੇਦਾ ਮਹਿ ਨਾਮ ਉੱਤਮ, ਵੇਦਾ ਮਹਿ ਨਾਮ ਉੱਤਮ ਸੋ ਸੁਣੇ ਨਾਹੀਂ, ਫਿਰੇ ਜਿਉ ਬਿਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੁਵੈ ਹਾਰਿਆ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀਂ, ਮਨ ਸਾਚ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇਵਣ ਜਾਰੇ। ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੀ। ਆਪ ਛੱਡ ਸਦਾ ਰਹੇ ਪਰਣੇ, ਗੁਰ ਬਿਨ ਅਵਰ ਨਾ ਜਾਣੈ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਿਬੇਕੀਆਂ ਜਾਏ। ਅਨੇਕ ਜੂਨੀ ਪਰਮੇ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਆਵਾਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਚਿੱਤ ਜਿਨ ਕਾ ਹਿਰ ਲਿਆ, ਮਾਇਆ ਬੋਲਣ ਪੈ ਰਵਾਣੀ। ਕਹੇ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ। ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜਿਹੜਾ ਉਹ ਸਿਵ ਸਕਦੇ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ ਤੋੜੈ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇਹ ਕਿਸ ਸਿਓ ਲਿਵ ਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤਾ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰਬਾਜੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤੱਤ ਪਾਏ ਜਿਸਨੂੰ ਅੰਨ ਦਿਨ ਹਰ ਲਿਵ ਲਾਗੇ ਜਿਸਨੂੰ ਅੰਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਿਪਾਲ ਕਰੀ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਏ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਏ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਧਰ ਮੈਂ ਤੈਸੀ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਤ ਸਿਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨੇ ਆਏ ਹਰ ਆਪ ਅਮੁੱਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿੱਤ ਜਪਿਓ ਜੀਆਹੋ ਲਾਹਾ ਖੱਟਿਓ ਦਿਹਾੜੀ ਇਹੋ ਧਨ ਤਿੰਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਸ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੇ ਕਿਤੇ ਜਿਚਿਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲੱਗ ਆਏ ਇਹੋ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੇ ਜਸੇ ਆਏ ਸਤਿਗੁਰ ਮਿਲੇ ਜਿਸੇ ਆਏ ਕਹੇ ਨਾਨਕ ਹੋਰ ਅੰਨ ਰਸ ਸਭ ਵਿਸਰੇ ਜਾਂ ਹਰ ਵਸੇ ਮਨੇ ਆਏ ਇਹ ਸਰੀਰਾ ਮੇਰੇ ਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਤੁਧ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦੇਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰੇ ਆ ਇਸ ਜਗ ਮੈਂ ਆਏ ਕਹਿ क्या तुद कर्म कमाया, के कर्म कमाया तुद शरीरा, जा तू जग में आया। जिन हर तेरा रचन रचिया, सो हर मानना वसाया, गुर प्रसादी हर मन वसिया, पूर्व लिखिया पाया। कहे नानक इहो शरीर प्रवान हुआ, जिन सतगुर स्यों चित लाया। ए नेत्र हो मेर हो, हर तुम मैं जोत धरी, हर बिन अवर न देखो कोई, हर बिन अवर न देखो कोई, नदरी हर निहालिया। इहो विस संसार तुम देख दे, इहो हर का रूप है, हर रूप नदरी आया। गुर प्रसादी बुझिया जा वेखा, हर एक है हर बिन अवर न कोई। कहे नानक ए नेत्र अंध से, सतगुर मिल ऐ देव दृष्ट होई। ए श्रवण हो मेर हो, साचै सुनने नो पठाए, साचै सुनने नो पठाए, शरीर लाए सुनो सत बाणी। जित सुनी मंतन हरिया हुआ, रसना रस समाणी, सच अलख विडाणी, ताकि गत कही ना जाए। कहे नानक अमृत नाम सुनो पवित्र होवो, साचै सुनै नो पठाए, हर जियो गुफा अंदर रख कै। वाजा पौन वजाया, वजाया वाजा पौन, नौ द्वारे प्रगट किए, दसवां गुप्त रखाया। गुरुद्वारे लाए भावनी, इक ना दसवां द्वार दिखाया। तह अनेक रूप नाओ नाव निध, तिसदा अंत न जाई पाया। कहे नानक हर प्यारा जियो, गुफा अंदर रख कै वाजा पौन बजाया। इहो साचा सोहेला साचा है, घर गावह गावू ता सोहेला घर साचा है। जिथे सदा सच त्यावहे, सचो त्यावहे, जात दुभावहे, गुरमुख जिना बुझावहे। इहो सच सबना का खसम है, जिस बख्शे सोजन पावहे। कहे नानक सच्चे, कहे नानक सच सोहेला, सच्चा है घर गावहे। आनंद सुनो वड पागी हो, सगल

ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ

0: ਟੁੰਡਸ ਰਾਜਕ ਧੁਨੀ ਸਲੋਕ ਮਹਲਾ ਪਹਿਲਾ
1: ਬਲਹਾਰੀ ਗੁਰ ਆਪਣੇ ਦੇਵ ਹਾੜੀ ਸਦਵਾਰ ਜਨਮਾਸ਼ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹਲਾ ਦੂਜਾ ਜੇ ਸੌ ਚੰਦਾ ਗੋ

ਕੁਦਰ ਸਾਜੀ ਹੈ ਕਰਾਸਨ ਠੁਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਿਰਪਾ ਤੂੰ ਜਾਣੋ ਸਭ ਸਹਿ ਦਿਲ ਸਹਿਜ।

0: ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੀ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੋਂ ਦਿਆ ਖਲਾ ਕਰੋੜ, ਸੱਚੇ ਸਭ ਤਾਣ ਸੱਚੇ ਸਭ ਜੋਰ, ਸੱਚੀ ਤੇਰੀ ਸਿਵ ਸੱਚੀ ਸਾਲਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚ ਜੋ ਮਰਜਮ ਮੈਂ ਸੁਖ ਚਨ ਕੱਚ ਮਹੱਲਾ ਪਹਿਲਾ।
1: ਬੜੀ ਵਡਿਆਈ ਜਾਂ ਵੱਡਾ ਨਾਉ, ਬੜੀ ਵਡਿਆਈ ਜਾਂ ਸੱਚ ਨਿਆਉ, ਬੜੀ ਵਡਿਆਈ ਜਾਂ ਨਿਚਲ ਥਾਉ, ਬੜੀ ਵਡਿਆਈ ਜਾਣੀ ਆ ਲਾਉ, ਵੱਡੀ ਵਡਿਆਈ

ਪਿਆ ਪੀਨਾ ਭੋ ਭੋ ਕਹਿ ਹੋਏ ਪਸਮ ਟੋਰ ਸਿਧਾਇਆ ਵੱਡਾ ਹੋ ਆਦਮੀ ਜਾ ਗਰ ਸੰਗਲ ਕੱਦ ਚਲਾਇਆ ਅੱਗੇ ਕਰਨ ਕੀਰਤ ਵਾਚੀ ਹੈ ਬਹਿਲੀ ਕਾ ਕਰ ਸਮਝਾਇਆ।

ਵਿਖਰੇ ਜੇ ਆਪਣੀ ਤਾਂ ਨਗਰੀ ਸਤਿਗੁਰੂ ਪਾਇਆ ਇਹੋ ਜਿਹੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੂ ਸਭ ਸੁਣਾਇਆ। ਸਤਿਗੁਰੂ ਜੀ ਵੜਦਾਤਾ ਕੋ ਨਹੀਂ ਸਭ ਸੁਣੇ ਲੋਕ ਸਵਾਇਆ, ਸਤਿਗੁਰੂ ਮਿਲਸ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਪਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭਾਏ ਰਾਮ ਰਾਜੇ। ਹਮ ਭੂਲ ਵਿਗਾੜੈ ਦਿਨ ਸੁਰਾਤ, ਹਰ ਲਾਜ ਰਖਾਏ। ਹਮ ਬਾਰਿਕੁ ਗੁਰ ਪਿਤਾ ਹੈ, ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕੰਡਿਆ,

ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ।

ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਨਮ ਬੇਹਾਨੋ ਅਹੰਕਾਰ ਅਰਵਾਦ ਤ੍ਰਿਪਤ ਨਾਵੈ ਬਿਖਿਆ ਸਾਦਾ

ਜਾਏ ਦੇਖਿਆ ਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪਰਸਨਾ ਕੀਤੇ ਹਨ। ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਾਈ ਘੜੀ ਸੁਲੱਖਣੀ ਸੋਹ ਨਾਲ ਵਿਹਾਵੈ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਲੜੀਵਾਰ ਕਥਾ ਉਪਦੇਸ਼ ਜੋ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਮਕਲੀ ਰਾਗ ਵਿੱਚ ਕਲਯੁਗ ਦੇ ਮਾਇਆ ਦੇ ਮੋਹ ਦੇ ਵਿੱਚ ਸੁੱਤੇ ਹੋਏ ਜੀਵ ਨੂੰ ਜਗਾ ਰਹੇ ਨੇ। ਗੁਰੂ ਦੇ ਸ਼ਬਦ ਦਾ ਆਵਾਜ਼ ਦੇ ਕੇ ਆਵਾਜ਼ਾਂ ਮਾਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਲਯੁਗੀ ਜੀਵਾਂ ਨੂੰ ਟੁੰਬ ਰਹੇ ਹਨ। ਪਾਵਨ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਆਰੰਭ ਕੀਤਾ ਸੀ, ਕਿਸ ਪਰਿਭਾਸ਼ਾ ਵਿਚਰੈ ਪਵਨ ਮੂੜ ਮੁਗਦ ਤੇਰਾ ਸੰਗੀ ਕਵਨ ਰਾਮ ਸੰਗੀ ਤਿਸ ਗਤ ਨਹੀਂ ਜਾਣਾ ਹੈ ਪੰਚ ਬਟਵਾਰੇ ਸੇ ਮੀਤ ਕਰ ਮਾਨਾ ਹੈ ਸੋ ਘਰ ਸੇਵ ਜਿਤ ਉਦਰਾ ਹੈ ਮੀਤ ਗੁਣ ਗੋਬਿੰਦ ਰਵੀ ਹੈ ਦਿਨ ਰਾਤੀ ਸਾਧ ਸੰਗ ਕਰ ਮਨ ਕੀ ਪ੍ਰੀਤ ਰਹਾਉ। ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਸੀ, ਵੇਖ ਇਹਦੇ ਭਰੋਸੇ ਤੂੰ ਸੰਸਾਰ ਵਿੱਚ ਫਿਰ ਰਿਹਾ ਹੈ ਚੱਲ ਰਿਹਾ ਹੈ। ਮੂੜ ਮੁਗਦ ਤੇਰਾ ਸੰਗੀ ਕਵਨ ਸੰਸਾਰ ਦੇ ਵਿੱਚ ਤੇਰੀ ਜਿਹੜੀ ਯਾਤਰਾ ਹੈ ਇਹ ਸਦਾ ਕਾਇਮ ਨਹੀਂ ਹੈ, ਕੋਈ ਭਰੋਸਾ ਨਹੀਂ ਹੈ ਕਿ ਕਦੋਂ ਅਖੀਰਲਾ ਸਵਾਸ ਹੋਵੇ। ਸਵਾਸ ਮੁੱਕ ਜਾਣ ਤੇ ਸਰੀਰ ਡਿੱਗ ਪਵੇ, ਬਿੰਦ ਝੱਟ ਹੀ ਇਹਨੂੰ ਲੱਗਦਾ ਹੈ ਸੰਸਾਰ ਵਿੱਚ ਤੁਰੇ ਫਿਰਦੇ ਨੂੰ ਯਾਤਰਾ ਕਰਦੇ ਨੂੰ। ਭਗਤ ਕਬੀਰ ਸਾਹਿਬ ਜੀ ਨੇ ਇਹੀ ਪਾਵਨ ਆਪਣੀ ਬਾਣੀ ਵਿੱਚ ਕਿਹਾ ਹੈ ਕਿ ਕਹਾ ਬਿਸਾਸਾ ਇਸ ਭਾਂਡੇ ਕਾ ਇਤਨੁਕ ਲਾਗੈ ਠਨਕਾ। ਇਹ ਕੱਚਾ ਭਾਂਡਾ ਹੈ ਸਰੀਰ ਜਿਹੜਾ, ਇਹਦਾ ਕੀ ਭਰੋਸਾ ਹੈ, ਥੋੜ੍ਹਾ ਜਿਹਾ ਠੇਡਾ ਲੱਗਾ ਨਹੀਂ ਟੋਲਾ ਵੱਜਾ ਨਹੀਂ, ਕੱਚੇ ਭਾਂਡੇ ਨੂੰ ਠੋਲਾ ਮਾਰ ਦਈਏ ਤੇ ਟੁੱਟ ਜਾਂਦਾ ਕੱਚਾ ਘੜਾ। ਸੋ ਥੋੜ੍ਹਾ ਜਿਹਾ ਇਹਨੂੰ ਅਟੈਕ ਆਇਆ ਨਹੀਂ ਤੇ ਡਿੱਗਿਆ ਨਹੀਂ, ਕੀ ਇਹਦਾ ਭਰੋਸਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕੋਈ ਭਾਵ ਲੈ ਕੇ ਦਰਸਾ ਰਹੇ ਨੇ ਮੂੜ ਮੁਗਦ ਤੇਰਾ ਸੰਗੀ ਕਵਨ। ਕਦੇ ਸੋਚਿਆ ਮਨੁੱਖ ਮੂਰਖ ਮਨਾ ਮੁਗਦ ਬੇਸਮਝ, ਜਿਹਨੂੰ ਧਾਰਮਿਕ ਗ੍ਰੰਥਾਂ ਦਾ ਗਿਆਨ ਨਾ ਹੋਵੇ ਪਰਿਪੱਕ ਨਾ ਹੋਇਆ ਹੋਵੇ ਉਹਨੂੰ ਮੁਗਦ ਕਹਿੰਦੇ ਨੇ। ਤੇਰਾ ਅਸਲ ਵਿੱਚ ਸਾਥੀ ਕੌਣ ਆ,
ਜਿਹਨੇ ਪਰਲੋਕ ਵਿੱਚ ਰੱਖਿਆ ਕਰਨੀ ਹੈ ਉਹ ਹੈ ਰਾਮ ਸੰਗੀ ਤੇ ਸਗਤ ਨਹੀਂ ਜਾਣਾ। ਵਾਹਿਗੁਰੂ ਦਾ ਰਾਮ ਉਹਦਾ ਨਾਮ ਨੇ ਸੰਗੀ ਹੋਣਾ, ਉਹਦੀ ਪ੍ਰਾਪਤੀ ਕਿਵੇਂ ਕਰਨੀ ਹੈ, ਗੁਰੂ ਵਾਲਾ ਬਣਨਾ, ਗੁਰੂ ਦੇ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰਨੀ ਹੈ। ਮੂਲ ਮੰਤਰ, ਗੁਰਮੰਤਰ, ਗੁਰੂ ਕੀ ਬਾਣੀ ਦਾ ਨਿਤਨੇਮ, ਅੰਮ੍ਰਿਤਮਈ ਬਾਣੀ, ਉਹਦੀ ਪ੍ਰਾਪਤੀ ਕਰਨੀ ਤੂੰ ਜਾਣਦਾ ਹੀ ਨਹੀਂ, ਉਹਨੂੰ ਕੁਝ ਵੀ ਨਹੀਂ ਜਾਣਦਾ, ਉਹਦੇ ਵੱਲੋਂ ਵੇਸਲਾ ਹੈ, ਨਿਗੁਰਾ ਹੀ ਤੁਰਿਆ ਫਿਰਦਾ ਹੈ। ਪੰਚ ਬਟਵਾਰੇ ਸੇ ਮੀਤ ਕਰ ਮਾਨਾ ਹੈ, ਅਤੇ ਜਿਹੜੇ ਪੰਜ ਠੱਗ ਨੇ ਵੱਡੇ ਰਾਹ ਮਾਰ ਸੰਸਾਰ ਵਿੱਚ ਯਾਤਰਾ ਕਰਦਿਆਂ ਹੋਇਆਂ, ਇਹ ਕਾਮ ਕ੍ਰੋਧ ਲੋ ਮੋਹ ਹੰਕਾਰ ਇਹਨਾਂ ਨੂੰ ਵੱਡੇ ਮਿੱਤਰ ਕਰਕੇ ਤੂੰ ਮੰਨ ਲਿਆ, ਇਹਨਾਂ ਵਿੱਚ ਹੀ ਸੁੱਖ, ਇਹਨਾਂ ਵਿੱਚ ਹੀ ਮਨ ਹਿਰਦਾ ਲੱਗਿਆ ਹੋਇਆ। ਦੇਖ ਰਹਾਉ ਵਾਲੀਆਂ ਪੰਗਤੀਆਂ ਵਿੱਚ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਸੀ, ਸੋ ਘਰ ਸੇਵ ਜਿਤ ਉਧਰਾ ਮੀਤ। ਇਹ ਸੰਸਾਰ ਘਰ ਵਿੱਚ ਰਹਿੰਦਿਆਂ ਹੋਇਆਂ ਤੈਨੂੰ ਕਿਸੇ ਤਰ੍ਹਾਂ ਦਾ ਕੋਈ ਸੰਸਾ ਨਾ ਲੱਗੇ, ਜਾਣ ਲੱਗਿਆਂ ਵੀ ਤੈਨੂੰ ਕੋਈ ਦੁੱਖ ਨਾ ਹੋਵੇ। ਉਹ ਘਰ ਨੂੰ ਸੇਵ ਜਿਸ ਘਰ ਨੂੰ ਸੇਵਾ ਕਰਕੇ ਤੇ ਤੇਰਾ ਉਧਾਰ ਹੋ ਜਾ ਮਿੱਤਰ, ਉਹ ਘਰ ਕਿਹੜਾ ਹੈ? ਸੋ ਘਰ ਸੇਵ ਜਿਤ ਉਧਰਾ ਮੀਤ, ਤੂੰ ਬਚ ਜਾਵੇਂ ਦੁੱਖਾਂ ਤੋਂ, ਕਲੇਸ਼ਾਂ ਤੋਂ, 84 ਲੱਖ ਜੂਨੀਆਂ ਦੇ ਗੇੜ ਵਿੱਚ ਪੈਣ ਤੋਂ। ਗੁਣ ਗੋਬਿੰਦ ਰਵੀ ਹੈ ਦਿਨ ਰਾਤੀ, ਸਾਧ ਸੰਕਰ ਮਨ ਕੀ ਪ੍ਰੀਤ ਰਹਾਓ। ਉਹ ਘਰ ਆ ਸਾਧ ਸੰਗਤ, ਜਿੱਥੇ ਸ੍ਰੇਸ਼ਟ ਪੁਰਸ਼ ਬੈਠ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਪਦੇ, ਇਕਾਗਰ ਚਿੱਤ ਹੋ ਕੇ ਨਾਮ ਦੀ ਗੂੰਜ ਪੈਂਦੀ ਹੈ, ਕੀਰਤਨ ਹੁੰਦਾ, ਕਥਾ ਹੁੰਦੀ ਹੈ, ਸਿਮਰਨ ਹੁੰਦਾ ਹੈ। ਗੁਣ ਗੋਬਿੰਦ ਰਵੀ ਹੈ ਦਿਨ ਰਾਤੀ, ਸਾਧ ਸੰਗ ਕਰ ਮਨ ਕੀ ਪ੍ਰੀਤ ਰਹਾਓ। ਆਪਣੇ ਮਨ ਦੀ ਪ੍ਰੀਤ ਜਿਹੜੀ ਉਹ ਸਾਧ ਸੰਗਤ ਦੇ ਨਾਲ ਜੋੜ ਲੈ, ਮਨ ਦਾ ਪਰਚਾ ਪਾ ਲੈ, ਫਿਰ ਤੈਨੂੰ ਪ੍ਰਵਾਸਾ, ਸੱਚਾ ਭਰੋਸਾ, ਆਸਰਾ ਮਿਲ ਜਾਵੇਗਾ। ਰਹਾਓ ਸੱਚੇ ਪਾਤਸ਼ਾਹ ਜੀ ਅੱਗੇ ਹੋਰ ਬਖਸ਼ਿਸ਼ ਕਰ ਰਹੇ ਨੇ, ਸੁਚੇਤ ਕਰ ਰਹੇ ਹਨ। ਜਨਮ ਬੇਹਾਨੋ ਅਹੰਕਾਰ ਅਰਵਾਦ, ਕਦੇ ਤੂੰ ਦੇਖਿਆ ਹੈ, ਝਾਤ ਮਾਰੀ ਹੈ, ਆਪਣੇ ਅੰਦਰ ਸੋਚਿਆ ਹੈ, ਤੇਰਾ ਮਾਨਸ ਜਨਮ ਜਿਹੜਾ ਬਹੁਤ ਅਮੋਲਕ ਹੈ। ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ। ਜਨਮ ਬੇਹਾਨੋ, ਇਹ ਮਾਨਸ ਜਨਮ ਜਿਹੜਾ ਮੋਲਕ ਹੈ, ਇਹ ਵੀ ਤੇਰਾ ਬੇਹਾਨੋ ਬਤੀਤ ਹੁੰਦਾ ਜਾ ਰਿਹਾ ਹੈ। ਇੱਕ ਇੱਕ ਸਵਾਸ ਬੜਾ ਕੀਮਤੀ ਹੈ, ਇੱਕ ਇੱਕ ਦਿਨ ਬੜਾ ਕੀਮਤੀ ਹੈ। ਜਨਮ ਬੇਹਾਨੋ ਇਹ ਬਤੀਤ ਹੁੰਦਾ ਜਾ ਰਿਹਾ, ਦਿਨ ਤੇ ਪਹਿਰ, ਪਹਿਰ ਤੇ ਘਰੀ ਆ, ਆਪ ਘਟਾ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜੋ, ਕਹੋ ਕਮਨ ਬਿਦ ਕੀਜੈ। ਸੋ ਦਿਨ ਆਮਨ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ, ਕਹੋ ਕਉ ਹੈ ਕਾਕ। ਜਬ ਲਗ ਜੋਤ ਕਾਇਆ ਮੈਂ ਵਰਤਾ, ਆਪਾ ਪਸੂ ਨਾ ਬੂਝੈ, ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਭਗਤ ਕਬੀਰ ਸਾਹਿਬ ਜੀ ਫੁਰਮਾਨ ਕਰਦੇ, ਜਨਮ ਬੇਹਾਨੋ ਅਹੰਕਾਰ ਅਰਵਾਦ, ਜਨਮ ਮਾਨਸ ਜਨ ਬੇਹਾਨੋ ਬਤੀਤ ਹੋ ਗਿਆ, ਇਹ ਵੀ ਲੰਘਾ ਦਿੱਤਾ ਸਾਰਾ। ਕਾਹਦੇ ਵਿੱਚ? ਅਹੰਕਾਰ, ਜਿੰਨੀ ਵੀ ਕਾਰ ਕੋਈ ਕੰਮ ਕੀਤਾ ਉਹ ਅਹੰ ਉਹਦੀ ਹੰਗਤਾ ਵਿੱਚ, ਹਉਮੈ ਵਿੱਚ, ਮੈਂ ਆਹ ਕੁਝ ਕੀਤਾ ਵਾ, ਮੈਂ ਇੰਨਾ ਕਮਾਇਆ, ਮੈਂ ਇੰਨਾ ਖੱਟਿਆ, ਮੈਂ ਇੰਨੀ ਹਾਰਡ ਮਿਹਨਤ ਕੀਤੀ, ਤੁਹਾਨੂੰ ਕੁਝ ਕਰਨਾ ਨਹੀਂ ਆਉਂਦਾ। ਅਹੰਕਾਰ ਉਹ ਫਬਾ ਫਬਾ ਕੇ ਦੂਜਿਆਂ ਨੂੰ ਦੱਸਦਾ, ਜਿਨ੍ਹਾਂ ਨੂੰ ਲਾਭ ਕੋਈ ਨਹੀਂ ਹੈ, ਜਿਹੜੇ ਸੁਣ ਕੇ ਬਾਅਦ ਵਿੱਚ ਮਖੌਲ ਕਰਦੇ ਨੇ। ਜਨਮ ਬੇਹਾਨੋ ਅਹੰਕਾਰ ਅਰਵਾਦ, ਹਉਮੈ ਵਿੱਚ, ਹੰਗਤਾ ਵਿੱਚ
ਸਰੀਰ ਦੇ ਹੰਕਾਰ ਵਿੱਚ ਸਰੀਰ ਦੇ ਰਾਹੀਂ ਜੋ ਕੁਝ ਕਮਾਇਆ ਖੱਟਿਆ ਬਣਾਇਆ ਹੈ ਉਹਦੀ ਹਉਮੈ ਵਿੱਚ ਔਰ ਵਾਦ ਆ ਝਗੜਿਆਂ ਵਿੱਚ ਹਉਮੈ ਕਰਕੇ ਹੀ ਝਗੜੇ ਪੈਂਦੇ ਨੇ। ਦੁਆਇਸ਼ ਈਰਖਾ ਕਰਕੇ ਜੈਲਸ ਕਰਕੇ ਹੀ ਸੋ ਝਗੜੇ ਕਰਦਾ ਹੈ ਜੀਵ ਇੱਕ ਦੂਜੇ ਨਾਲ ਔਰ ਵਾਦ ਝਗੜਿਆਂ ਵਿੱਚ। ਤ੍ਰਿਪਤ ਨਾ ਆਵੇ ਵਿਖਿਆ ਸਾਧ ਫਿਰ ਵਿਛੇ ਵਿਕਾਰਾਂ ਦੇ ਸਵਾਦ ਜਿਹੜੇ ਨੇ ਇਹ ਮਨ ਨੂੰ ਬਹੁਤ ਜ਼ਿਆਦਾ ਨਸ਼ੇ ਦੇ ਵਾਂਗ ਹੀ ਲੱਗੇ ਹੋਏ ਨੇ ਕਲਯੁੱਗ ਦੇ ਮਨੁੱਖ ਨੂੰ। ਤ੍ਰਿਪਤ ਨਾ ਆਵੇ ਵਿਖਿਆ ਸਾਧ ਚਾਰ ਛਪੇਰੇ ਕੁਸੰਗਤ ਦਾ ਹੀ ਬੋਲਬਾਲ ਹੈ ਵਿਕਾਰਾਂ ਦਾ ਹੀ ਪ੍ਰਭਾਵ ਹੈ। ਵਿਛਿਆਂ ਦੇ ਜਿਹੜੇ ਸਵਾਦ ਨੇ ਵਿਖਿਆ ਸਾਧ ਮਾਇਆ ਦੇ ਰਸ ਕਸ ਵਿਕਾਰਾਂ ਦੇ ਸਵਾਦ ਜਿਹੜੇ ਨੇ ਇਹਨਾਂ ਵਿੱਚ ਲੱਗ ਕੇ ਤੇ ਕਦੇ ਵੀ ਤ੍ਰਿਪਤੀ ਨਹੀਂ ਆਉਂਦੀ ਹੈ ਤੇ ਕਦੇ ਵੀ ਕੋਈ ਰੱਜਿਆ ਨਹੀਂ ਨਾ ਪ੍ਰਤੱਖ ਮਾਇਆ ਤੋਂ ਪਦਾਰਥਾਂ ਤੋਂ ਨਾ ਵਿਕਾਰਾਂ ਦੀ ਅੱਗ ਕਿਸੇ ਦੀ ਬੁਝੀ ਹੈ। ਜਿੰਨਾ ਇਹਦੇ ਵਿੱਚ ਕੋਈ ਪੈਂਦਾ ਹੈ ਉਨੀ ਵੱਧਦੀ ਜਾਂਦੀ ਹੈ। ਤ੍ਰਿਪਤ ਨਾ ਆਵੇ ਵਿਖਿਆ ਸਾਧ ਇਸ ਕਰਕੇ ਇਹਨਾਂ ਵਿੱਚ ਲੱਗ ਕੇ ਜਿਹੜਾ ਤੇਰਾ ਅਸਲ ਪ੍ਰਯੋਜਨ ਸੀ ਨਾਮ ਦੇ ਰਸ ਨੂੰ ਮੰਨਣਾ ਆਪਣੇ ਸਵੈ ਸਰੂਪ ਦੇ ਤੱਕ ਪਹੁੰਚ ਕਰਨੀ ਉਹ ਨਹੀਂ ਪ੍ਰਾਪਤ ਹੋਇਆ ਕਿਸੇ। ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ ਜਿਉਂ ਪਾਵਕ ਈਦਨ ਨਹੀਂ ਧਰਾਪੈ ਬਿਨ ਹਰ ਕਹਾ ਅਗਾਈ। ਆਪ ਜੀ ਫੁਰਮਾਨ ਕਰਦੇ ਨੇ ਇਹ ਮਾਇਆ ਦੇ ਵਿੱਚ ਇਹ ਇੰਦਰੀਆਂ ਦੇ ਰਸ ਕਸ ਭੋਗਾਂ ਨੂੰ ਭੋਗ ਕੇ ਕਿਸੇ ਨੇ ਵੀ ਅੱਜ ਤੱਕ ਸੋ ਤ੍ਰਿਪਤੀ ਨਹੀਂ ਪ੍ਰਾਪਤ ਕੀਤੀ ਹੈ। ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ ਜਿਉਂ ਪਾਵਕ ਈਦਨ ਨਹੀਂ ਧਰਾਪੈ ਜਿਵੇਂ ਮੱਚਦੀ ਹੋਈ ਅੱਗ ਵਿੱਚ ਕੋਈ ਜਿੰਨਾ ਮਰਜ਼ੀ ਮੂਹਾਂ ਮਣੀ ਲੱਕੜਾਂ ਸੁੱਟੀ ਪਾਈ ਜਾਵੇ ਕਦੇ ਅੱਗ ਨਹੀਂ ਬੁਝੇਗੀ ਕਿ ਮੈਂ ਹੁਣ ਰੱਜ ਗਈ ਹਾਂ ਬਸ ਕਰੋ ਬਹੁਤ ਲੱਕੜਾਂ ਨੂੰ ਮੈਂ ਭਸਮ ਕਰ ਦਿੱਤਾ। ਜਿਉਂ ਪਾਵਕ ਈਦਨ ਨਹੀਂ ਧਰਾਪਾ ਬਾਲਣ ਪਾਉਣ ਨਾਲ ਜਿਵੇਂ ਅੱਗ ਵਧੀ ਜਾਂਦੀ ਹੈ ਲਾਟਾਂ ਉੱਚੀਆਂ ਹੋਈ ਜਾਂਦੀਆਂ ਨੇ ਕਦੇ ਰੱਜਦੀ ਨਹੀਂ ਹੈ। ਬਿਨ ਹਰ ਕਹਾ ਗਾਈ ਵਾਹਿਗੁਰੂ ਦੇ ਨਾਮ ਜਪੇ ਤੋਂ ਨਾਮ ਦੇ ਰਸ ਤੋਂ ਬਿਨਾਂ ਕੋਈ ਵੀ ਨਹੀਂ ਰੱਜਿਆ ਹੈ ਕਿਸੇ ਨੂੰ ਵੀ ਤ੍ਰਿਪਤੀ ਨਹੀਂ ਆਈ। ਤ੍ਰਿਪਤ ਨਾ ਆਵੇ ਵਿਖਿਆ ਸਾਧ ਭਰਮਤ ਭਰਮਤ ਮਹਾਂ ਦੁੱਖ ਪਾਇਆ। ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਇਸ ਤੋਂ ਪਹਿਲਾਂ ਵੀ ਭਰਮਦਿਆਂ ਭਰਮਦਿਆਂ ਲੱਖ 84 ਭਰਮ ਤਿਆ ਦੁਰਲੱਭ ਜਨਮ ਪਾਇਓ। 84 ਲੱਖ ਜੂਨੀਆਂ ਵਿੱਚ ਭਰਮਦਿਆਂ ਹੋਇਆਂ ਭ੍ਰਮਣ ਕਰਦਿਆਂ ਹੋਇਆਂ ਫਿਰ ਕਿਤੇ ਜਾ ਕੇ ਤੈਨੂੰ ਅਰਬਾਂ ਸਾਲ ਬਾਅਦ ਮਨੁੱਖਾ ਜਨਮ ਪ੍ਰਾਪਤ ਹੋਇਆ। ਦੁਰਲੱਭ ਜਨਮ ਪਾਇਓ ਦੂਜੀ ਵਾਰ ਲੱਭਣਾ ਕਠਿਨ ਹੋਵੇ ਉਹ ਪਾਉਣਾ। ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ। ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ ਹਿਰਦੇ ਵਿੱਚ ਵਸਾ ਫਿਰ ਇਹ ਮਾਨਸ ਜਨਮ ਦਾ ਸਵਾਸ ਪੂਰੇ ਹੋ ਗਏ ਤੇ 84 ਦਾ ਗੇੜ ਫਿਰ ਚੱਲ ਪਵੇਗਾ ਉਹ ਦਿਨ ਫਿਰ ਨੇੜੇ ਆ ਰਿਹਾ ਹੈ। ਬਹੁਤ ਲੰਬਾ ਸਫ਼ਰ ਆ ਫਿਰ ਭਰਮਤ ਭਰਮਤ ਮਹਾਂ ਦੁੱਖ ਪਾਇਆ। 84 ਲੱਖ ਜੂਨੀਆਂ ਦੇ ਵਿੱਚ ਭਰਮ ਭਰਮ ਕੇ ਜੰਮ ਪਿਆ ਮਰ ਗਿਆ ਜੰਮ ਪਿਆ ਮਰ ਗਿਆ। ਕਿਵੇਂ ਡਿਸਕਵਰੀ 'ਤੇ ਆਪਾਂ ਵੇਖਦੇ ਹਾਂ ਨਾ ਜੀਵ ਇੱਕ ਦੂਜਿਆਂ ਨੂੰ ਪਾੜ ਪਾੜ ਸੁੱਟਦੇ ਨੇ ਸ਼ੇਰ ਆਦਿ ਕਿਵੇਂ ਜੀਵ ਚੀਕਦੇ ਨੇ। ਭਰਮਤ ਭਰਮਤ ਜੂਨੀਆਂ ਵਿੱਚ ਭਰਮਦਿਆਂ ਭਰਮਦਿਆਂ ਮਹਾਂ ਦੁੱਖ ਪਾਇਆ ਬਹੁਤ ਵੱਡਾ ਦੁੱਖ ਪਾਇਆ 84 ਦਾ ਗੇੜ ਬਹੁਤ ਵੱਡਾ ਦੁੱਖ ਪਾਇਆ ਹੈ। ਹਰ ਜੰਮੈ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ ਲੰਮਾ। ਬਹੁਤ ਲੰਮਾ ਦੇਸ਼ ਹੈ ਸੰਸਾਰ ਜਿੱਥੇ ਜੂਨੀਆਂ ਵਿੱਚ ਆ ਕੇ ਭ੍ਰਮਣ ਕਰਨਾ ਪੈਂਦਾ ਹੈ ਬਹੁਤ ਵੱਡਾ ਦੁੱਖ। ਇਹ ਤੂੰ ਪਾਉਣਾ ਕੀਤਾ ਹੈ ਜੀਵ ਹੁਣ ਇਹਦੇ ਵਿੱਚੋਂ ਛੁੱਟਣ ਦਾ ਮੌਕਾ ਅਵਸਰ ਹੈ ਇਹ ਛੁੱਟਣ ਦੀ ਵਾਰੀ ਹੈ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ ਅਬਰ ਕਾਜ ਤੇਰਾ ਕਿਤਾ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ।
ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਪਰਮਤ ਪਰਮਤ ਬਹੁਤ ਦੁੱਖ ਪਾਇਆ, ਬਹੁਤ ਮਹਾ ਦੁੱਖ ਪਾਇਆ, ਬਹੁਤ ਵੱਡਾ ਦੁੱਖ ਪਾਇਆ ਹੈ। ਤਰੀ ਨਾ ਜਾਈ ਦੁੱਤਰ ਮਾਇਆ, ਹੁਣ ਇਹ ਦੁੱਤਰ ਜਿਹਨੂੰ ਤਰਨਾ ਬੜਾ ਕਠਿਨ ਹੈ, ਆ ਔਖਾ ਹੋਵੇ, ਉਹਨੂੰ ਕਿਹਾ ਦੁੱਤਰ, ਜਿਹੜੀ ਪ੍ਰਬਲ ਹੈ, ਬੜੀ ਮਾਇਆ ਜ਼ੋਰ ਵਾਲੀ ਹੈ, ਜਿਸਨੇ ਸਾਰੇ ਜੀਵਾਂ ਨੂੰ, ਮਨਾਂ ਨੂੰ, ਤਨਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਵਾ। ਇਹਨੂੰ ਨਾਗ ਨਹੀਂ ਕਿਹਾ, ਨਾਗ ਜਿਵੇਂ ਹੁੰਦਾ ਉਹ ਵਲੇਵਾਂ ਪਾ ਲੈਂਦਾ ਨਾ, ਵੱਡਾ ਅਸਰਾਲ ਸੱਪ ਨਾਗਨੀ। ਸੋ ਨਾਗਨ ਜਿਹੜੀ ਉਹ ਵਲੇਵਾਂ ਪਾ ਲੈਂਦੀ ਹੈ, ਜਿਹੜੇ ਵੀ ਕੋਈ ਜੀਵ ਉਹਦੇ ਆ ਜਾਵੇ ਸੰਪਰਕ ਵਿੱਚ, ਛੱਡਦੀ ਨਹੀਂ ਫਿਰ। ਇਹ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਤਾਂ ਕਰਕੇ ਬੜੀ ਪ੍ਰਬਲ ਹੈ, ਇਹਨੇ ਸਾਰੇ ਜੀਵਾਂ ਦੇ ਮਨਾਂ ਤਨਾਂ ਨੂੰ, ਧਨਾਂ ਨੂੰ, ਦੌਲਤ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ। ਤਰੀ ਨਾ ਜਾਈ ਦੁੱਤਰ ਮਾਇਆ, ਬੜੀ ਕਠਿਨ ਆ ਤਰਨੀ, ਜੋ ਇਹ ਤਰੀ ਨਹੀਂ ਜਾਂਦੀ ਹੈ, ਇਹ ਲੰਘੀ ਨਹੀਂ ਜਾਂਦੀ, ਸੌਖੀ ਨਹੀਂ ਹੈ। ਕਾਮ ਨਾ ਆਵੇ ਸੋ ਕਾਰ ਕਮਾਵੇ, ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਿਹੜੀ ਅਖੀਰ 'ਤੇ ਪਰਲੋਕ ਵਿੱਚ ਸਾਥੀ ਨਹੀਂ ਹੁੰਦੀ, ਕੰਮ ਨਹੀਂ ਆਉਂਦੀ ਹੈ, ਕਾਮ ਨਾ ਆਵੇ ਸੋ ਕਾਰ ਕਮਾ, ਉਹੀ ਕਾਰ ਜੀਵ ਕਮਾਉਂਦਾ ਹੈ, ਉਹਦੇ ਵੱਲ ਹੀ ਵਾਰ ਵਾਰ ਲੱਗਦਾ ਹੈ। ਜਿਹੜੀ ਇੱਕ ਵਿਖ ਨਾ ਚੱਲੇ ਸਾਥ, ਕੋ ਮਿੱਤਰਾ ਸੇਈ ਕਾਢੀ ਹੈ, ਖੋਟਾ ਮਿੱਤਰ ਉਹਨੂੰ ਹੀ ਕਿਹਾ ਜਾਂਦਾ, ਜਿਹੜਾ ਇੱਕ ਕਦਮ ਵੀ ਨਾਲ ਸਾਥ ਨਾ ਦੇਵੇ। ਇਹ ਧਨ ਦੀ ਹਾਲਤ ਵੀ ਐਸੀ, ਇੱਕ ਕਦਮ ਵੀ ਇੱਥੋਂ ਪ੍ਰਲੋਕ ਤੋਂ ਸਰੀਰ ਜਦੋਂ ਛੱਡਣਾ ਹੈ, ਸੂਖਸ਼ਮ ਸਰੀਰ ਦੇ ਨਾਲ ਇੱਕ ਕਦਮ ਵੀ ਨਹੀਂ ਜਾਂਦਾ ਹੈ। ਧਨ ਦੌਲਤ ਇਹ ਪ੍ਰੋਪਰਟੀ ਜਿਹੜੀ ਜੀਵ ਦੀ, ਕਾਮਨਾ ਆਵੇ ਸੋ ਕਾਰ ਕਮਾਵੇ, ਸਾਰੀ ਜ਼ਿੰਦਗੀ ਅਖੀਰ ਤੱਕ ਹਾਏ ਮਾਇਆ ਜੀਵ ਕਰਦਾ ਰਹਿੰਦਾ। ਮਾਇਆ ਮਨੋ ਨਵੀ ਸਰਾ ਮੰਗੈ ਦੰਮਾ ਦਮ, ਸੋ ਪ੍ਰਭ ਚਿੱਤ ਨਾ ਆਵਈ ਨਾਨਕ ਨਹੀਂ ਕਰਮ, ਨਹੀਂ ਬਖਸ਼ਿਸ਼ ਹੁੰਦੀ। ਦੂਜੇ ਬੰਨੇ ਰੱਬ ਦਾ ਪਿਆਰਾ ਜਿਹੜਾ ਹੈ, ਸੰਸਾਰੀ ਜੀਵ ਹਰ ਇੱਕ ਸਵਾ ਸਾਹ ਨਾਲ ਮਾਇਆ ਨੂੰ ਮੰਗਦਾ ਹੈ, ਮਾਇਆ ਬਾਰੇ ਸੋਚਦਾ ਹੈ, ਉੱਦਮ ਕਰਦਾ ਹੈ, ਅਤੇ ਰੱਬ ਦਾ ਪਿਆਰਾ ਜਿਹੜਾ ਉਹ ਦਮ ਦਮ ਉਹਨੂੰ ਸੰਭਾਲਦਾ ਹੈ। ਇਹ ਫਰਕ, ਜ਼ਮੀਨ ਅਤੇ ਅਸਮਾਨ ਦਾ ਫਰਕ ਹੈ।

ਹੈ ਤੇ ਆਪ ਹੀ ਵੱਢਦਾ, ਵੱਢ ਕੇ ਉਹਨੂੰ ਖਾਂਦਾ ਹੈ। ਉਹ ਜਿਹਾ ਹੀ ਫਲ ਪ੍ਰਾਪਤ ਹੁੰਦਾ, ਆਪੇ ਬੀਜ ਆਪੇ ਹੀ ਖਾਹ। ਨਾਨਕ ਹੁਕਮੀ ਆਵ ਹੋ ਜਾਹ। ਫਿਰ ਜੇ ਜੇ ਕਰਮ ਕਰਦਾ ਹੈ, ਜੇ ਸੇਵਾ ਸਿਮਰਨ ਭਗਤੀ ਦੇ, ਹਿਰਦੇ ਦੇ ਵਿੱਚੋਂ ਵਾਸ਼ਨਾ ਨੂੰ ਪਰੇ ਕਰਕੇ ਨਿਸ਼ਕਾਮ ਹੋ ਕੇ ਗੁਰੂ ਦੇ ਦਰ ਤੇ ਆ ਕੇ ਸੇਵਾ ਸਿਮਰਨ ਕੀਤਾ ਹੀ ਨਹੀਂ, ਸਾਧ ਸੰਗਤ ਵਿੱਚ ਆ ਕੇ ਜੋ ਸ਼੍ਰੋਮਣੀ ਕਰਮ ਹੈ, ਹਰ ਸੋ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਸ਼੍ਰੋਮਣੀ ਕਰਮ ਹੈ, ਹਰ ਸੋ ਸਿਰ ਕਰਮਨ ਕੈ ਕਰਮਾ, ਜੋ ਸਾਰੇ ਕਰਮਾਂ ਤੋਂ ਸ਼੍ਰੋਮਣੀ ਕਰਮ ਹੈ। ਤਾਂ ਹੀ ਗਿਆਨ ਹੋਣਾ ਸੀ, ਉਹ ਕਰਮ ਤੇ ਕੀਤਾ ਹੀ ਨਹੀਂ, ਕੇਵਲ ਮਾਇਆ ਦੀ ਚਾਹਨਾ ਲੋਚਾ ਰੱਖ ਕੇ ਤ੍ਰਿਸ਼ਨਾ ਵਿੱਚ ਸੰਸਾਰੀ ਕਰਮ ਹੀ ਕੀਤੇ ਨੇ, ਅਤੇ ਆਪਣਾ ਬੀਜਿਆ ਫਿਰ ਆਪ ਹੀ ਖਾਣਾ, ਫਿਰ ਉਹ ਵਾਸ਼ਨਾ ਵਿੱਚ ਮਾਇਆ ਦੇ ਰਹਿ ਜਾਂਦੀ, ਅਖੀਰ 'ਤੇ ਸੁਰਤ ਜਿਹੜੀ ਹੈ ਮਾਇਆ ਵਿੱਚ ਹੀ ਰਹਿ ਜਾਂਦੀ। ਜੇ ਜੀ ਵਾਸ਼ਨਾ ਹੁੰਦੀ ਉਹਦੇ ਮੁਤਾਬਕ ਅਗਲੀ ਜੂਨੀ ਮਿਲਦੀ ਹੈ, ਫਿਰ ਆਪਣਾ ਬੀਜਿਆ ਹੋਇਆ ਆਪ ਹੀ ਉਹਨਾਂ ਕਰਮਾਂ ਨੂੰ ਭੋਗਣ ਵਾਸਤੇ ਫਿਰ ਜੀਵ ਆਉਂਦਾ ਹੈ, ਇਉਂ ਕਾਲ ਚੱਕਰ ਵਿੱਚ ਪਿਆ ਰਹਿੰਦਾ, ਆਪ ਹੀ ਖਾਂਦਾ ਹੈ, ਦੁੱਖ ਸੁੱਖ ਦੇ ਵਿੱਚ ਪ੍ਰਵਿਰਤ ਹੋਇਆ ਰਹਿੰਦਾ ਹੈ। ਆਪ ਬੀਜ ਆਪੇ ਹੀ ਖਾਵੇ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਪ ਹੋ ਜਾਹੋ। ਫਿਰ ਕਰਮਾਂ ਦਾ ਫਲ ਭੁਗਤਾਉਣਾ ਹੁੰਦਾ ਵਾਸ਼ਨਾ ਮੁਤਾਬਕ, ਹੁਕਮ ਵਿੱਚ ਹੀ ਜੀਵ ਆਉਂਦੇ ਜਾਂਦੇ। ਰਾਖਨ ਕੋ ਦੂਸਰ ਨਹੀਂ ਕੋਏ, ਇਹ ਗੇੜ ਮੁੱਕ ਜਾਵੇ, ਇਹ ਭ੍ਰਮਣ ਕਰਨ ਦਾ ਮੁੱਕ ਜਾਵੇ ਦੁਨੀਆਂ ਵਿੱਚ। ਰਾਖਨ ਕੋ ਦੂਸਰ ਨਹੀਂ ਕੋਏ, ਇਹ ਤੋਂ ਬਚਾਉਣ ਵਾਸਤੇ ਹੋਰ ਕੋਈ ਦੂਸਰਾ ਆਸਰਾ ਨਹੀਂ ਹੈ, ਕਿ ਹੋਰ ਕਰਮਾਂ ਨੂੰ ਕਰਕੇ ਜੀਵ ਛੁੱਟ ਜਾਵੇਗਾ। ਨਹੀਂ, ਜੇ ਕੋਈ ਹੋਰ ਕਰਮ ਵੀ ਇਕੱਲੇ ਕਰਦਾ ਹੈ, ਕਰਮ ਕਰਤ ਵਧੇ ਅਹਮੇਵ, ਇਕੱਲੇ ਕਰਮ ਕਰਦਿਆਂ ਹੋਇਆਂ ਵੀ, ਪੁੰਨ ਦਾਨ ਕਰਦਿਆਂ ਵੀ ਹੰਕਾਰ ਵੱਧਦਾ ਵੀ ਮੈਂ ਕੀਤਾ, ਬੰਦਾ ਜਨਾ ਦਿੰਦਾ ਹੈ, ਉਹ ਨਿਸਫਲ ਹੋ ਜਾਂਦੇ। ਵਾਹਿਗੁਰੂ ਦਾ ਨਾਮ ਹੀ ਹੈ, ਰਾਖਨ ਕੋ ਦੂਸਰ ਨਹੀਂ ਕੋਏ, ਵਾਹਿਗੁਰੂ ਦੇ ਆਸਰੇ ਤੋਂ ਬਿਨਾਂ, ਨਾਮ ਦੇ ਆਸਰੇ ਤੋਂ ਬਿਨਾਂ 84 ਲੱਖ ਦੁਨੀਆਂ ਤੋਂ ਬਚਾਉਣ ਵਾਲਾ ਹੋਰ ਕੋਈ ਆਸਰਾ ਨਹੀਂ ਹੈ, ਜਿਹਦੇ ਕਰਕੇ ਵਾਸ਼ਨਾ ਅਭਾਵ ਹੋ ਜਾਣ, ਮਨ ਵਿੱਚ ਰਸ ਪੈਦਾ ਹੋ ਜਾਵੇ। ਤੋ ਨਿਸਤਰਾ ਜੋ ਕਿਰਪਾ ਹੋਏ, ਤਾਂ ਹੀ ਨਿਸਤਰਾ ਪਾਰ ਉਤਾਰਾ ਹੁੰਦਾ ਹੈ। ਇਹ ਸੰਸਾਰ ਪ੍ਰਪੰਚ ਤੋਂ ਅਗਿਆਨ ਦੇ ਹਨੇਰੇ ਵਿੱਚੋਂ, ਨਿਸ ਤੋਂ ਭਾਵ ਹੁੰਦੀ ਰਾਤ, ਰਾਤ ਤੋਂ ਭਾਵ ਹਨੇਰਾ, ਹਨੇਰੇ ਤੋਂ ਭਾਵ ਅਗਿਆਨ, ਗਾੜਾ ਗਿਆਨ ਦਾ ਹਨੇਰਾ, ਮਾਇਆ ਦੇ ਮੋਹ ਕਰਕੇ ਜਿਹੜਾ ਜੀਵਾਂ ਦੇ ਅੰਦਰ ਛਾਇਆ ਹੋਇਆ, ਜਿਹਨੂੰ ਕਿਹਾ ਸੀ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਸੁਰਤ ਜਿਹੜੀ ਹੈ, ਚਿੱਤ ਬਿਰਤੀ ਆ, ਉਹ ਸਿੱਧ ਨਹੀਂ ਹੁੰਦੀ ਹੈ, ਮਾਇਆ ਦੇ ਵਿੱਚੋਂ ਨਹੀਂ ਨਿਕਲਦੀ ਹੈ, ਮਾਇਆ ਦੇ ਮੋਹ ਵਿੱਚੋਂ, ਗਿਆਨ ਦੇ ਵਿੱਚ ਨਹੀਂ ਉੱਠਦੀ ਹੈ, ਸੁੱਤੀ ਰਹਿੰਦੀ ਹੈ। ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਨਹੀਂ ਮੁਕਤੀ ਪਾ ਸਕਦਾ। ਘੋਰ ਅੰਧੇਰ, ਘੋਰ ਹਨੇਰਾ, ਘੁੱਪ ਹਨੇਰਾ ਗਿਆਨ ਦਾ ਛਾਇਆ ਹੋਇਆ, ਨਹੀਂ ਸਮਝ ਪੈਂਦੀ ਹੈ। ਤੋ ਨਿਸਤਰਾ ਜੋ ਕਿਰਪਾ ਹੋਏ, ਇਹ ਅਗਿਆਨ ਦੇ ਘੁੱਪ ਹਨੇਰੇ ਵਿੱਚੋਂ ਤਾਂ ਹੀ ਤਰਿਆ ਜਾਂਦਾ, ਤਾਂ ਹੀ ਨਿਕਲਦਾ ਜੀਵ ਦਾ ਮਨ ਹਿਰਦਾ। ਜੋ ਕਿਰਪਾ ਹੋਏ, ਜਦੋਂ ਕਿਰਪਾ ਹੁੰਦੀ, ਜਦੋਂ ਗੁਰੂ ਕੀ ਕਿਰਪਾ ਹੋ ਜਾਵੇ, ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੀ ਇਹ ਨਿਸ਼ਾਨੀ ਹੈ ਕਿ ਜੀਵ ਗੁਰੂ ਵਾਲਾ ਬਣਦਾ ਹੈ, ਆਪਣੀ ਮਤ ਛੱਡ ਕੇ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲੈਂਦਾ ਵਾ, ਇਹ ਅਕਾਲ ਪੁਰਖ ਦੀ ਪਹਿਲੀ ਕਿਰਪਾ ਵਾ, ਪਹਿਲੀ ਕਿਰਪਾ ਦੀ ਨਿਸ਼ਾਨੀ ਹੈ, ਉਹਦਾ ਪ੍ਰੇਰਿਆ ਹੋਇਆ ਗੁਰੂ ਦੇ ਦਰ ਤੇ ਆਉਂਦਾ ਹੈ, ਗੁਰੂ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ, ਰਹਿਤ ਰੱਖਦਾ ਹੈ, ਬਾਣੀ ਬਾਣੇ ਦਾ ਧਾਰਨੀ ਹੁੰਦਾ ਹੈ। ਫਿਰ ਪਰਤ ਕੇ ਗੁਰੂ ਕੀ ਕਿਰਪਾ ਹੁੰਦੀ ਤੇ ਸੰਸਾਰ ਦਾ ਗਿਆਨ ਹੋ ਜਾਂਦਾ ਹੈ, ਕੀ ਹੈ, ਝੂਠਾ ਹੈ, ਨਾਸਵੰਤ ਹੈ। ਸਾਧ ਸੰਗਤ ਵਿੱਚ ਆ ਕੇ ਨਾਮ ਜਪਣਾ ਇਹ
ella se debe

ਇਹ ਸੱਚ ਹੈ ਤਾਂ ਨਿਸਤਰਾ ਜੋ ਕਿਰਪਾ ਹੋਏ ਤਾਂ ਹੀ ਇਹ ਪਾਰ ਉਤਰਦਾ ਜੇ ਕਿਰਪਾ ਹੋ ਜਾਵੇ ਸੱਚੇ ਪਾਤਸ਼ਾਹ ਜੀ ਦੀ। ਪਤਿਤ ਪੁਨੀਤ ਪ੍ਰਭ ਤੇਰੋ ਨਾਮ ਹੇ ਪ੍ਰਭੂ ਹੇ ਅਕਾਲ ਪੁਰਖ ਜਿਨ੍ਹਾਂ ਦਾ ਕੋਈ ਕਰੈਕਟਰ ਨਹੀਂ ਸੀ, ਸਾਰੀ ਜ਼ਿੰਦਗੀ ਪਾਪ ਕੀਤੇ ਸੀ, ਪਾਪਾਂ ਨਾਲ ਮਨ ਅਤੇ ਤਨ ਤਬਰੇਜ ਸਨ, ਪੁਨੀਤ ਉਹਨਾਂ ਨੂੰ ਮਾਂ ਪਵਿੱਤਰ ਕਰ ਦੇਣਾ, ਮਨ ਬਾਣੀ ਸਰੀਰ ਕਰਕੇ ਪਵਿੱਤਰ ਹੋ ਗਏ ਹੋ। ਪੁਨੀਤ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀ। ਜੇਕਰ ਮਨ ਦੀ ਪ੍ਰੀਤ ਨਾਲ ਸ਼ੁੱਧਤਾ ਨਾਲ ਵਾਹਿਗੁਰੂ ਦਾ ਨਾਮ ਜਪਦਾ ਹੈ ਤਾਂ ਫਿਰ ਮਨ ਬਾਣੀ ਸਰੀਰ ਕਰਕੇ ਉਹ ਵੀ ਪਵਿੱਤਰ ਹੋ ਜਾਂਦੇ ਨੇ। ਪਤਿਤ ਜਿਹੜੇ ਸੀ ਪੂਰਨ ਸ਼ੁੱਧ ਉਜਲਤਾਈ ਆ ਜਾਂਦੀ ਹੈ। ਤਿੰਨ ਵਾਰਾਂ ਪਵਿੱਤਰ ਕਿਹਾ ਸੀ, ਫਿਰ ਪੁਨੀਤ ਮਨ ਵੀ ਤਨ ਵੀ ਧਨ ਵੀ, ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ। ਪਤਿਤ ਪੁਨੀਤ ਪ੍ਰਭ ਤੇਰੋ ਨਾਮ, ਹੇ ਪ੍ਰਭੂ ਤੇਰਾ ਨਾਮ ਹੈ। ਭਗਤ ਰਵਿਦਾਸ ਸਾਹਿਬ ਜੀ ਨੇ ਜੋ ਨਾ ਹਮ ਪਾਪ ਕਰੰਤਾ ਹੇ ਅਨੰਤਾ, ਹੇ ਬੇਅੰਤ ਵਾਹਿਗੁਰੂ ਜੀ, ਸਾਡੇ ਵਿੱਚ ਗੁਨਾਹ ਹੀ ਨਾ ਹੁੰਦੇ, ਪਾਪ ਨਾ ਹੁੰਦੇ, ਕਰਦੇ ਹੀ ਨਾ ਪਾਪ, ਤਾਂ ਪਤਿਤ ਪਾਵਨ ਨਾਮ ਕੈਸੇ ਹੁੰਦਾ, ਫਿਰ ਤੇਰਾ ਪਤਿਤ ਪਾਵਨ ਨਾਮ ਕਿਵੇਂ ਪੈਂਦਾ। ਇਹ ਤਾਂ ਤੇਰੀ ਵਿਸ਼ੇਸ਼ਤਾ ਹੀ ਹੈ। ਸੱਚੇ ਪਾਤਸ਼ਾਹ ਮਹਾਂ ਪਵਿੱਤਰ ਸਾਧਕਾ ਸੰਗ, ਜਿਸ ਭੇਟ ਤਲਾਗਾ ਹਰ ਰੰਗ, ਸਾਧ ਸੰਗਤ ਬਹੁਤ ਪਵਿੱਤਰ ਹੁੰਦੀ ਹੈ, ਇਹਦੇ ਨਾਲ ਮਿਲਾਪ ਪਾਪੀਆਂ ਨੂੰ ਵੀ ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਲੱਗ ਜਾਂਦਾ ਹੈ, ਤਾਂ ਸਾਧ ਸੰਗਤ ਕਰਨੀ ਹੈ। ਇਹ ਕਰਮ ਆ ਰਾਵ ਵਾਲੀ ਤੁਕ ਵਿੱਚ ਤਾਂ ਹੀ ਕਿਹਾ, ਸੋ ਘਰ ਸੇਵ ਜਿਤ ਉਧਰੈ ਮੀਤ, ਗੁਣ ਗੋਬਿੰਦ ਰਵੀ ਹੈ ਦਿਨ ਰਾਤੀ, ਸਾਧ ਸੰਗ ਕਰ ਮਨ ਕੀ ਪ੍ਰੀਤ ਰਹਾਓ। ਪਤਿਤ ਪੁਨੀਤ ਪ੍ਰਭ ਤੇਰੋ ਨਾਮ, ਆਪਣੇ ਦਾਸ ਕੋ ਕੀਜੈ ਦਾਨ। ਉੱਥੇ ਸਾਡਾ ਜ਼ੋਰ ਨਹੀਂ ਹੈ, ਨਾਮ ਦੀ ਕੋਈ ਕੀਮਤ ਨਹੀਂ ਹੈ। ਦੁਨੀਆਂ ਦੇ ਵਿੱਚ ਹਰ ਇੱਕ ਸ਼ੈਅ ਦੀ ਕੀਮਤ ਹੈ, ਮੁੱਲ ਹੈ, ਅਤੇ ਉਹ ਆਪਣੇ ਬਲ ਮੁਤਾਬਕ ਜਿੰਨੀ ਕੋਈ ਕਿਸੇ ਸ਼ੈਅ ਦੀ ਕੀਮਤ ਆ ਚੀਜ਼ ਦੀ, ਉਹ ਬੰਦਾ ਦੇ ਕੇ ਅਤੇ ਖਰੀਦ ਲੈਂਦਾ। ਹੁਣ ਵਾਹਿਗੁਰੂ ਦਾ ਨਾਮ ਜਿਹੜਾ ਉਹਦਾ ਮੁੱਲ ਕੋਈ ਨਹੀਂ ਹੈ, ਅਮੁੱਲ ਹੈ, ਅਮੁੱਲ ਗੁਣ ਅਮੁੱਲ ਵਾਪਾਰ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਕੋਈ ਵੀ ਵਾਹਿਗੁਰੂ ਦੇ ਨਾਮ ਦੀ ਕੀਮਤ ਨਹੀਂ ਜਾਣ ਸਕਿਆ, ਉਹ ਫਿਰ ਪ੍ਰਾਪਤ ਕਿਵੇਂ ਹੁੰਦਾ। ਆਪਣੇ ਅਰਦਾਸ ਕੋ ਕੀਜੈ ਦਾਨ, ਇਹ ਹੀ ਮੰਗਦੇ ਹਾਂ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ। ਸਾਡਾ ਜ਼ੋਰ ਕੋਈ ਨਹੀਂ ਹੈ, ਨਾ ਅਸੀਂ ਮੁੱਲ ਦੇ ਸਕਦੇ ਹਾਂ, ਨਾ ਸਾਡਾ ਕੋਈ ਜ਼ੋਰ ਆ ਵੀ ਜ਼ੋਰ ਨਾ ਲੈ ਲਈ, ਖਰੀਦ ਲਈਏ। ਆਪਣੇ ਦਾਸ ਕੋ ਕੀਜੈ ਦਾਨ, ਜਿਵੇਂ ਦਰ 'ਤੇ ਆਏ ਹੋਏ ਮੰਗਤੇ ਨੂੰ ਮਾਲਕ ਦੀ ਮਰਜ਼ੀ ਹੈ ਵੀ ਉਹਨੇ ਦਾਨ ਪਾਉਣਾ ਕਿ ਨਹੀਂ, ਉਹਦੀ ਝੋਲੀ ਵਿੱਚ ਕੋਈ ਦੇਣਾ ਕਿ ਨਹੀਂ ਦੇਣਾ, ਪਰ ਉਹ ਮੰਗਤਾ ਜਿਹੜਾ ਹਿਲਦਾ ਨਹੀਂ ਹੈ, ਤਰਲੇ ਕਰਦਾ ਹੈ ਅਤੇ ਉਹ ਦਾਨ ਦੇ ਦਿੰਦਾ। ਇਹ ਦਾਨ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਦਾਨ ਵਜੋਂ, ਬਖਸ਼ੀਸ ਵਜੋਂ ਮਿਲੇ ਏਕ ਨਾਮ, ਇਹ ਦਾਨ ਹੀ ਕਰਦੇ ਹੋ ਸੱਚੇ ਪਾਤਸ਼ਾਹ। ਸਾਡਾ ਕੋਈ ਦਾਵਾ ਤਾਂ ਨਹੀਂ, ਹੱਕ 'ਤੇ ਸਾਡਾ ਕੋਈ ਨਹੀਂ, ਸਾਨੂੰ ਦਾਨ ਵਜੋਂ ਹੀ ਦੇ। ਤੁਰਠ ਕੇ ਗਰੀਬਾਂ ਨੂੰ, ਸ਼ਰਨਾਇਆਂ ਨੂੰ, ਮੰਗਤਿਆਂ ਨੂੰ, ਵਿਣ ਤੁੱਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਇਹ ਪਤਾ ਲੱਗ ਗਿਆ ਪੂਰੇ ਗੁਰਾਂ ਕੋ, ਦੇਹ ਨਾਮ ਸੰਤੋਖੀਆ ਉਤਰਾ ਮਨ ਕੀ ਭੁੱਖ। ਨਾਮ ਦੀ ਦਾਤ ਦਿਓ ਤਾਂ ਕਿ ਭੁੱਖਾ ਮਨ ਰੱਜ ਜਾਵੇ, ਨਹੀਂ ਤੇ ਰੱਜਦਾ ਹੀ ਨਹੀਂ। ਆਪਣੇ ਦਾਸ ਕੋ ਕੀਜੈ ਦਾਨ, ਕਰ ਕਿਰਪਾ ਪ੍ਰਭ ਭਗਤ ਕਰ ਮੇਰੀ, ਕਰ ਕਿਰਪਾ ਪ੍ਰਭ ਗਤ ਕਰ ਮੇਰੀ। ਹੇ ਪ੍ਰਭੂ ਕਿਰਪਾ ਕਰ ਦਿਓ, ਇਹ ਸਾਡੇ 'ਤੇ ਮਿਹਰ ਕਰੋ ਕਿ ਸਾਡੀ ਇਹ ਮਾਨਸ ਜਨਮ ਵਿੱਚ ਗਤੀ ਕਰ ਦਿਓ, ਹੁਣ ਕਲਿਆਣ ਹੋ ਜਾਵੇ, ਹੁਣ ਨਾ 84 ਦੇ ਗੇੜ ਵਿੱਚ ਭਰਮਣਾ ਪਵੇ, ਭਰਮਣ ਕਰੀਏ, ਫਿਰ ਉਹ ਹੀ ਸਿਲਸਿਲਾ ਚੱਲ ਪਵੇ ਖੂਹ ਦੀਆਂ ਟਿੰਡਾਂ ਵਾਂਗ, ਜੰਮੈ ਮਰਾ ਮਰਾ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਕਰ ਕਿਰਪਾ ਪ੍ਰਭ ਗਤ ਕਰ ਮੇਰੀ, ਨਾਮ ਦਾ ਦਾਨ ਦੇ ਕੇ ਹਿਰਦੇ ਰੂਪੀ ਝੋਲੀ ਵਿੱਚ ਪਾ ਦਿਓ। ਨਾਮ ਦੀ ਦਾਤ
ਸਾਡੀ ਗਤੀ ਕਰ ਦਿਓ, ਕਲਿਆਣ ਕਰ ਦਿਓ। ਹੇ ਪ੍ਰਭੂ ਮੇਰੀ ਗਤੀ ਕਰ ਦਿਓ, ਉੱਚੀ ਪਰਮਾਨੰਦ ਵਾਲੀ ਅਵਸਥਾ ਬਖਸ਼ ਦਿਓ। ਸਰਨ ਗਹੀ ਨਾਨਕ ਪ੍ਰਭ ਤੇਰੀ, ਅਸਾਂ ਨੇ ਹੇ ਪ੍ਰਭੂ ਅਕਾਲ ਪੁਰਖ ਤੇਰੀ ਸ਼ਰਨ ਗ੍ਰਹਿਣ ਕੀਤੀ ਹੈ, ਪਕੜੀ ਹੈ, ਮਨ ਕਰਕੇ ਵੀ ਬੁੱਧੀ ਕਰਕੇ ਵੀ ਦੋ ਹੱਥਾਂ ਨਾਲ ਤੁਹਾਡੇ ਚਰਨ ਪਕੜੇ ਨੇ। ਤੁਹਾਡੇ ਨਾਮ ਦਾ ਆਸਰਾ, ਤੁਹਾਡੇ ਦਰ ਦਾ ਆਸਰਾ ਹੈ। ਸੱਚੇ ਪਾਤਸ਼ਾਹ, ਅਸੀਂ ਤੁਹਾਡੇ ਤੋਂ ਇਹ ਮੰਗਦੇ, ਕਿਰਪਾ ਕਰੋ, ਮਿਹਰ ਕਰੋ। ਇਹ ਹੀ ਆਪਾਂ ਮੰਗਦੇ, ਸੱਚੇ ਪਾਤਸ਼ਾਹ ਫਜ਼ਲ ਕਰੋ, ਮਿਹਰ ਕਰੋ, ਕਿਰਪਾ ਕਰੋ ਸਾਡੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਦਇਆ ਕਰੋ ਕਿਛੁ ਮਿਹਰ ਉਪਾਵ, ਡੁੱਬਦੇ ਪੱਥਰ ਤਾਰੇ। ਸਾਡੀ ਤਾਂ ਹਾਲਤ ਇਹ ਹੈ, ਜੀੜ ਆਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਦਾ। ਕਿਰਪਾ ਕਰੋ ਸਾਡੇ 'ਤੇ ਸੱਚੇ ਪਾਤਸ਼ਾਹ। ਇਹੀ ਤਰਨ ਦਾ ਅਰਦਾਸ, ਨਾਮ ਦੀ ਦਾਤ, ਨਾਮ ਅਰ ਸਾਧ ਸੰਗਤ ਵਿੱਚ ਮਿਲ ਕੇ ਛੇਤੀ ਬਖਸ਼ਿਸ਼ ਹੁੰਦੀ। ਔਗਣ ਗੁਨਾਹ ਪਾਪ ਸਭ ਧੁੱਪ ਜਾਂਦੇ ਨੇ। ਸਾਧ ਸੰਗਤ ਵਿੱਚ ਥੋੜ੍ਹਾ ਚਿਰ ਜਪਿਆ ਹੀ ਬਹੁਤੀ ਬਖਸ਼ਿਸ਼ ਹੁੰਦੀ ਹੈ, ਸ਼ੁੱਧ ਹੋ ਜਾਂਦਾ ਮਨ ਅਤੇ ਤਨ, ਛੇਤੀ ਬਖਸ਼ਿਸ਼ ਹੋ ਜਾਂਦੀ ਹੈ। ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਜ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ ਜੀ। ਕਰ ਕਿਰਪਾ ਪ੍ਰਭ ਗਤ ਕਰ ਮੇਰੀ, ਸਰਨ ਗਹੀ ਨਾਨਕ ਪ੍ਰਭ ਤੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ, ਤੇਰਾ ਕਾਰਜ ਸਭ ਸੁਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ।

ते पुनीत कहते पवित्र सतगुर रहिया भरपूरे बिनवंत नानक।

Okay.

ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ

ਮੈਂ ਟ੍ਰਾਈ ਕੀਤਾ।

चार भी लग रहे हैं।

ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਟ ਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮ ਕੇ ਇੱਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਹਾਂਵਾਕਾਂ ਅਨੁਸਾਰ ਸਤਿਗੁਰਾਂ ਨੇ ਰਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਦੋਨਾਂ ਪਰਿਵਾਰਾਂ ਅਤੇ ਸੁਭਾਗ ਜੋੜੀ ਦਾ ਆਨੰਦ ਕਾਰਜ ਹੋਣਾ ਹੈ ਆਨੰਦ ਕਾਰਜ ਤੋਂ ਪਹਿਲਾਂ ਆਪਾਂ ਪਾਵਣ ਸ਼ਬਦ ਆਰੰਭ ਕਰੇ ਜੇ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰੂ ਸਾਹਿਬ ਸਾਖੀਏ ਉਸ ਤੋਂ ਉਪਰੰਤ ਗਿਆਨੀ ਜੀ ਸੂਖਮ ਅਰਦਾਸ ਕਰਨਗੇ ਅੱਗੇ ਤੋਂ ਅੱਗੇ ਦੱਸਿਆ ਜਾਵੇਗਾ ਆਓ ਸਭ ਤੋਂ ਪਹਿਲਾਂ ਪਾਵਣ ਸ਼ਬਦ ਸਰਵਣ ਕਰੀਏ ਜੀ।

ਆ ਹੁਣ ਸੁਖਮਰਦਾਸ ਹੋਣ ਲੱਗੀ। ਲੜਕਾ ਅਤੇ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਦੋਨਾਂ ਦੇ ਖੜ੍ਹੇ ਹੋਣਗੇ, ਬਾਕੀ ਸੰਗਤ ਭਾਵੇਂ ਇਸੇ ਤਰ੍ਹਾਂ ਸੱਜੀ ਰਹੇ। ਆਓ ਜੀ, ਗਿਆਨੀ ਜੀ ਅਰਦਾਸ ਕਰਨ ਲੱਗੇ, ਅਰਦਾਸ ਵਿੱਚ ਸ਼ਾਮਿਲ ਹੋਈਏ ਜੀ।

ਵਾਹਿਗੁਰੂ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜਕੀ ਦੇ ਪਿਤਾ ਨੂੰ ਬੇਨਤੀ ਹੈ ਕਿ ਲੜਕੇ ਦਾ ਪੱਲਾ ਪਕੜਾ ਦੇਣ। ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ ਜੀ।

ਹੋਣਾ ਸੁਭਾਗ ਜੋੜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਚਾਰ ਲਾਵਾਂ ਦਾ ਪਾਠ ਹੋਵੇਗਾ। ਪਹਿਲਾਂ ਇੱਕ ਲਾਮ ਦਾ ਪਾਠ ਦਾਸ ਕਰੇਗਾ, ਇਸ਼ਾਰਾ ਹੋਵੇਗਾ, ਤੁਸੀਂ ਮੱਥਾ ਟੇਕ ਕੇ ਕਲੋਕ ਵਾਈਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਜੇ ਹੱਥ ਰੱਖਦਿਆਂ ਹੋਇਆਂ ਪਰਿਕਰਮਾ ਸ਼ੁਰੂ ਕਰਨੀ ਹੈ। ਪ੍ਰੇਮ ਨਾਲ ਪਰਿਕਰਮਾ ਕਰਨੀ, ਨਾਲ ਨਾਲ ਕੀਰਤਨ ਹੋਵੇਗਾ ਲਾਮ ਦਾ। ਮੱਥਾ ਟੇਕ ਕੇ ਹੀ ਪਰਿਕਰਮਾ ਸ਼ੁਰੂ ਕਰਨੀ ਹੈ ਅਤੇ ਮੱਥਾ ਟੇਕ ਕੇ ਹੀ ਆਪਣੀ ਜਗ੍ਹਾ 'ਤੇ ਆ ਕੇ ਬੈਠ ਜਾਣਾ ਹੈ। ਇਸ ਤਰ੍ਹਾਂ ਚਾਰ ਲਾਵਾਂ ਦਾ ਪਾਠ ਹੋਵੇਗਾ, ਚਾਰ ਹੀ ਤੁਸਾਂ ਨੇ ਪਰਿਕਰਮਾ ਕਰਨੀਆਂ ਹਨ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਬੱਚਿਆਂ ਨੂੰ ਸੰਭਾਲ ਕੇ ਰੱਖਣਾ ਬੀਬੀਆਂ ਭੈਣਾਂ ਨੇ ਤਾਂ ਕਿ ਪੂਰਾ ਆਨੰਦ ਬਣ ਜਾਵੇ। ਸਤਿਗੁਰੂ ਰਹਿਮਤ ਕਰਨ। ਤੈਡੀ ਬੰਦਸ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਪਹਾਣਾ।

ਸਤਿ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਰਾਮਦਾਸ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ, ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀ ਹੈ, ਘਰ ਨਾਉ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈਂ ਹੋਏ ਸਹਾਇ। ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ, ਹਾਜਰਾ ਹਜੂਰ ਜਾਹਰਾ ਜਹੂਰ, ਸਰਬ ਕਲਾ ਭਰਪੂਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ। ਸਤਿਗੁਰਾਂ ਦੇ ਸਾਜੇ ਨਿਵਾਜੇ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ, ਅਸਹਿ ਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭਚੰਗੀਆਂ ਭਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕ ਅਨੁਸਾਰ ਸਰਦਾਰ ਨੈਬ ਸਿੰਘ ਜੀ, ਸਰਦਾਰਨੀ ਰਾਜ ਕੌਰ ਜੀ, ਤਿਨ੍ਹਾਂ ਦੇ ਸਪੁੱਤਰ ਕਾਕਾ ਗੁਰਵਿੰਦਰ ਸਿੰਘ ਅਤੇ ਸਰਦਾਰ ਜਗਤਾਰ ਸਿੰਘ ਜੀ, ਸਰਦਾਰਨੀ ਸੁਰਿੰਦਰ ਕੌਰ ਜੀ ਦੀ ਸਪੁੱਤਰੀ ਬੀਬਾ ਰਾਜਵਿੰਦਰ ਕੌਰ, ਸਤਿਗੁਰੂ ਮਹਾਰਾਜ ਜੀਓ ਸੁਭਾਗ ਜੋੜੀ ਕਾਕਾ ਗੁਰਵਿੰਦਰ ਸਿੰਘ, ਬੀਬਾ ਰਾਜਵਿੰਦਰ ਕੌਰ ਦੇ ਸ਼ੁਭ ਆਨੰਦ ਕਾਰਜ। ਇਸ ਵੇਲੇ ਆਪ ਜੀ ਕੇ ਹਜ਼ੂਰ ਚਾਰ ਲਾਵਾਂ ਦੇ ਪਾਠ, ਸ਼ਬਦ ਕੀਰਤਨ ਆਨੰਦ ਸਾਹਿਬ ਜੀ ਦੇ ਸਮੇਤ ਸੰਪੂਰਨ ਹੋਏ ਹਨ। ਆਪ ਜੀ ਕੇ ਹਜ਼ੂਰ ਸੱਜ ਕੇ ਸੇਵਕਾਂ ਪਾਸੋਂ ਲਾਵਾਂ ਦੇ ਪਾਠ ਉਚਾਰਨ ਕਰਦਿਆਂ ਸ਼ਬਦ ਕੀਰਤਨ ਗਾਇਨ ਕਰਦਿਆਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ, ਅੱਗੇ ਤੋਂ ਸਮੱਤ ਬਖਸ਼ਣੀ, ਭੈ ਭਾਵਨੀ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਜੀਓ ਸੁਭਾਗ ਜੋੜੀ ਕਾਕਾ ਗੁਰਵਿੰਦਰ ਸਿੰਘ, ਬੀਬਾ ਰਾਜਵਿੰਦਰ ਕੌਰ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ। ਬੱਚੇ ਗ੍ਰਹਿਸਥ ਧਰਮ ਵਿੱਚ ਪ੍ਰਵੇਸ਼ ਹੋਏ ਹਨ, ਆਪ ਜੀ ਨੇ ਗ੍ਰਹਿਸਥ ਧਰਮ ਦੇ ਸਰਬ ਸੁੱਖ ਪ੍ਰਦਾਨ ਕਰਨੇ ਅਤੇ ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ। ਸੁਭਾਗ ਜੋੜੀ ਨੂੰ ਧਨ ਪਿਰ ਇਹ ਨਾ ਆਖੀਅਨ, ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀ ਐ ਸੋਏ। ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀ ਐ ਸੋਏ ਵਾਲਾ, ਆਪਸ ਵਿੱਚ ਪ੍ਰੇਮ ਇਤਫਾਕ ਰੂਹਾਂ ਦਾ ਮੇਲ ਮਿਲਾਪ ਬਖਸ਼ਿਸ਼ ਕਰਨਾ ਜੀਓ। ਅਤੇ ਸੁਭਾਗ ਜੋੜੀ ਵੱਲੋਂ ਆਨੰਦ ਕਾਰਜ ਦੀ ਖੁਸ਼ੀ ਵਿੱਚ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ ਹਨ, ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਹਨ। ਆਪ ਜੀ ਪੁਛਾਕੇ ਅੰਗੀਕਾਰ ਕਰੋ, ਲੋਕ ਪ੍ਰਲੋਕ ਵਿੱਚ ਪੜਦੇ ਕਜਨੇ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀਓ।
आनंद कारज समागम विच साध संगत दी हाजरी दर तिल फुल भेटावां प्रवान करनी आ। हजूर दोहां ही परिवारां वल्लों पंचम कड़ा प्रसाद दी देख सज के हाजर है। होइयां सूखम भुल्लां दी माफी बख्शनी करी पाक साल सोच पवित्रा। हुण लाभ हो भोग हर राय सीत प्रसाद साध संगत विच वरते। जो छके वाहिगुरु नाम जपे पावन श्री मुखवाक बख्शिश करके सुभाग जोड़ी नू असीस प्रदान करो जी। सिख पढ़ दे सुन दे सरबत लाहे बंद होमन। नानक नाम चढ़ दी कला तेरे भाणी सरबत दा।

Guru Ji Ki Fateh.

ਸਤਨਾਮ ਵਾਹਿਗੁਰੂ। ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕ ਅਨੁਸਾਰ ਸਰਦਾਰ ਨੈਬ ਸਿੰਘ ਜੀ, ਸਰਦਾਰਨੀ ਰਾਜ ਕੌਰ ਜੀ, ਤਿਨ੍ਹਾਂ ਦੇ ਸਪੁੱਤਰ ਕਾਕਾ ਗੁਰਵਿੰਦਰ ਸਿੰਘ ਜੀ ਅਤੇ ਸਰਦਾਰ ਜਗਤਾਰ ਸਿੰਘ ਜੀ, ਸਰਦਾਰਨੀ ਸੁਰਿੰਦਰ ਕੌਰ ਜੀ ਦੀ ਸਪੁੱਤਰੀ ਬੀਬਾ ਰਾਜਵਿੰਦਰ ਕੌਰ, ਸੁਭਾਗ ਜੋੜੀ ਕਾਕਾ ਗੁਰਵਿੰਦਰ ਸਿੰਘ ਬੀਬਾ ਰਾਜਵਿੰਦਰ ਕੌਰ ਜੀ ਦੇ ਸ਼ੁਭ ਆਨੰਦ ਕਾਰਜ ਇਸ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੰਪੰਨ ਹੋਏ ਹਨ। ਸੁਭਾਗ ਜੋੜੀ ਨੂੰ ਪਤੀ ਪਤਨੀ ਦਾ ਸੋ ਦਰਜਾ ਰਿਸ਼ਤਾ ਪ੍ਰਾਪਤ ਹੋਇਆ ਹੈ। ਦੋਹਾਂ ਪਰਿਵਾਰਾਂ ਨੂੰ, ਤੇਤਿਆਂ ਪੁਤੇਤਿਆਂ ਨੂੰ ਸੁਭਾਗ ਜੋੜੀ ਕਾਕਾ ਗੁਰਵਿੰਦਰ ਸਿੰਘ ਬੀਬਾ ਰਾਜਵਿੰਦਰ ਕੌਰ ਦੇ ਸ਼ੁਭ ਆਨੰਦ ਕਾਰਜ ਦੀਆਂ ਅਸੀਂ ਸਾਰੀ ਗੁਰਦੁਆਰਾ ਸਾਹਿਬ ਜੀ ਦੀ ਮੈਨੇਜਮੈਂਟ ਵੱਲੋਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਸਤਿਗੁਰੂ ਕਿਰਪਾ ਕਰਨ ਇਹਨਾਂ ਨੂੰ ਆਪਸ ਵਿੱਚ ਪ੍ਰੇਮ ਇਤਫਾਕ, ਚੜ੍ਹਦੀਆਂ ਕਲਾ ਵਾਲਾ ਜੀਵਨ, ਅੰਮ੍ਰਿਤ ਵੇਲਾ ਨਿਤਨੇਮ ਦੀ ਦਾਤ ਬਖਸ਼ਿਸ਼ ਕਰਕੇ ਸਤਿਗੁਰੂ ਤਰੱਕੀਆਂ ਬਖਸ਼ਿਸ਼ ਕਰਨ। ਜਿੰਨੀਆਂ ਵੀ ਸੰਗਤਾਂ ਤੁਸੀਂ ਆਓ, ਸਭ ਦਾ ਧੰਨਵਾਦ ਹੈ। ਵਿਸ਼ੇਸ਼ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਬੀਬਾ ਰਾਜਵਿੰਦਰ ਕੌਰ ਜੀ ਦਾ ਕਿ ਇਹਨਾਂ ਨੇ ਸਲਵਾਰ ਸ਼ੂਟ ਦੇ ਵਿੱਚ ਜੋ ਸਾਡੀ ਸੱਭਿਅਤਾ ਹੈ ਪੰਜਾਬ ਦੀ, ਉਹਦੇ ਵਿੱਚ ਰਹਿ ਕੇ ਆਨੰਦ ਕਾਰਜ ਕੀਤੇ ਨੇ। ਕੋਈ ਬਹੁਤਾ ਵੱਡਾ ਲਹਿੰਗਾ ਜਿਹੜਾ ਸਮਝਦਾ ਨਹੀਂ ਹੈ ਇੱਥੇ, ਸੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਇਹ ਮਰਿਆਦਾ ਵਿੱਚ ਹੁਕਮਨਾਮਾ ਹੋਇਆ ਵਾ ਕਿ ਲਹਿੰਗਾ ਨਹੀਂ ਪਾਉਣਾ। ਕਈ ਵਾਰ ਸਖਤੀ ਨਾਲ ਲਾਗੂ ਨਹੀਂ ਹੁੰਦਾ, ਪਰ ਇਹ ਮਰਿਆਦਾ ਹੈ। ਸੋ ਸਲਵਾਰ ਛੂਟ ਦੇ ਵਿੱਚ ਬੀਬਾ ਰਾਜਵਿੰਦਰ ਕੌਰ ਜੀ ਨੇ, ਲੜਕੇ ਨੇ ਵੀ ਸੋ ਬਹੁਤ ਸੀਮਤ ਰਹਿ ਕੇ ਹੀ ਆਪਣਾ ਪੁਸ਼ਾਕਾ ਪਹਿਨਿਆ ਹੈ, ਸੋ ਇਹ ਆਨੰਦ ਕਾਰਜ ਕੀਤਾ ਹੈ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇੱਕ ਤਾਂ ਅਸੀਂ ਫਜ਼ੂਲ ਖਰਚਿਆਂ ਤੋਂ ਬਚਦੇ ਹਾਂ, ਐਵੇਂ ਫਿਰ ਜੋ ਅਸੀਂ ਪਾਉਂਦੇ ਹਾਂ ਉਹ ਇੱਕ ਨੇ ਨਹੀਂ ਕਿੰਨਿਆਂ ਨੇ ਪਾਇਆ ਹੁੰਦਾ ਹੈ। ਸੋ ਇਸ ਕਰਕੇ ਆਪਣੇ ਛੂਟ ਨਵੇਂ ਹੀ ਸਾਨੂੰ ਬਣਾ ਕੇ ਇਹੋ ਜਿਹੇ ਖੁਸ਼ੀ ਦੇ ਪ੍ਰੋਗਰਾਮ 'ਤੇ ਆਪ ਬਣਾ ਕੇ ਸਾਨੂੰ ਡਰੈਸ ਪਹਿਨਣੇ ਚਾਹੀਦੇ ਨੇ ਜੋ ਸਾਡੀ ਸੱਭਿਅਤਾ ਵਿੱਚ ਆਉਂਦੇ ਨੇ। ਸਤਿਗੁਰੂ ਕਿਰਪਾ ਕਰਨ, ਸੋ ਹੁਣ ਇੱਥੇ ਸੰਪੂਰਨਤਾ ਹੈ। ਜਿਸ ਕਿਸੇ ਨੇ ਵੀ ਸੁਭਾਗ ਜੋੜੀ ਨੂੰ ਸ਼ਗਨ ਦੇਣਾ ਹੈ ਪ੍ਰੇਮ ਨਾਲ, ਉਹਨਾਂ ਨੂੰ ਬੇਨਤੀ ਹੈ ਕਿ ਸਿਰ 'ਤੇ ਹੱਥ ਨਹੀਂ ਰੱਖਣਾ। ਸ਼ਗਨ ਦੇਣ ਲੱਗਿਆਂ ਬੱਚਿਆਂ ਨੂੰ ਸ਼ਗਨ ਦੇਣਾ ਹੈ, ਸਿਰ 'ਤੇ ਮੋਢੇ 'ਤੇ ਹੱਥ ਨਹੀਂ ਰੱਖਣਾ, ਕਿਉਂਕਿ ਆਪਾਂ ਅਰਦਾਸ ਕੀਤੀ ਹੈ ਵੀ ਸਤਿਗੁਰੂ ਸਿਰ 'ਤੇ ਸੁਭਾਗ ਜੋੜੀ ਦੇ ਤੁਸੀਂ ਮੇਰਾ ਭਰਿਆ ਹੱਥ ਰੱਖੋ। ਫਿਰ ਜੇ ਆਪਾਂ ਗੁਰੂ ਦਾ ਹੱਥ ਲੋੜਦੇ ਹਾਂ ਫਿਰ ਆਪਣਾ ਹੱਥ ਪਛਾਣ ਕਰ ਲਈਏ ਤਾਂ ਚੰਗੀ ਗੱਲ ਆ। ਸਾਹਮਣੇ ਸਤਿਗੁਰਾਂ ਦੇ ਫਿਰ ਉਹਨਾਂ ਨੂੰ ਆਪਾਂ ਸਨਮਾਨ ਦੇਈਏ ਅਤੇ ਉਹਨਾਂ 'ਤੇ ਭਾਵਨਾ ਰੱਖੀਏ, ਇਹ ਬੇਨਤੀ ਹੈ। ਸੋ ਫਿਰ ਸਾਰਿਆਂ ਨੂੰ, ਦੋਹਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ। ਜੀਓ ਆਇਆਂ ਨੂੰ ਸਤਿਗੁਰੂ ਮਿਹਰ ਕਰਨ, ਵਿਚਾਰ ਕਰਦਿਆਂ ਹੋਈ ਭੁੱਲ ਚੁੱਕ ਦੀ ਮਾਫ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਤਨ ਆਸਨ ਗਜ ਸਿੰਘ ਆਸਨ ਚਿਨਮੈ ਤਿਆਗਤ ਨਾਨ ਸਿਧਾਰੋ ਸੂਰ ਨਾ ਵੀਰ ਨਾ ਮੀਰ ਨਾ ਖਾਨਮ ਸੰਗ